ਨਾਨਕ ਅਸ ਕੰਡੀਏ ਸਦ ਹੀਰੇ ਸਮਾਏ, ਚੰਗੇ ਚੰਗਾ ਕਰ ਮੰਨੇ ਮੰਦੇ ਮੰਗਾ ਹੋਏ, ਅਸ ਕਿਹੋ ਨਾ ਖੀਏ ਜੇ ਲਿਖੇ ਵਰਤੇ ਸੋਏ।

ਦਸਮਾ ਲਈਏ ਜਿਤ ਕੀਤਾ ਪਾਈ ਆਪਣਾ ਸਾ ਢਾਲ ਬੁਰੀ ਕਿਉਂ ਕਾਲੀਏ ਮੰਦਾ ਮੂਲ ਨਾ ਕੀ ਚੀਜ਼ ਦੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਨਹਾਰੀਏ ਤੇ ਵੇਹਾ

ਕਰੇ ਕਸਮੇ ਪਾਏ ਹੁਰਮਤ ਕਿਸ ਨੂੰ ਅਗਰੇ ਉਹ ਵਜੋ ਪੇਦੂ ਨਾ ਖਾਏ ਕਸਮੇ ਕਰੇ ਬਰਾਬਰੀ ਫਿਰ ਗੈਰਦ ਅੰਦਰ ਪਾਏ ਵਜੋ ਗਵਾਏ ਅਗਲਾ ਮੋਹ ਮੋਹ ਪਾਣਾ ਖਾਏ ਜਿਸਦਾ ਦਿੱਤਾ ਖਾਵਨਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੀ।

ਹੁਣ ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ, ਇਸ ਦਾ ਨਾਲ ਹੀ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਭਾ ਦੇ ਐਲਾਨ ਦਾ ਇੰਤਜ਼ਾਰ ਕਰੋ।

ਰਾਸ਼ਟਰਪਤੀ ਡੋਨਲਡ ਟਰੰਪ ਦੀ ਇਰਾਨ ਵਿਰੁੱਧ ਫੌਜੀ ਮੁਹਿੰਮ ਨੂੰ ਰੋਕਣ ਲਈ ਇੱਕ ਬਿੱਲ ਪਾਸ ਕੀਤਾ ਹੈ ਤੇ ਹਾਕੀ ਇੰਡੀਆ ਨੇ 5 ਤੋਂ 14 ਜੁਲਾਈ ਤੱਕ ਬਰਤਾਨੀਆ ਦੇ ਦੌਰੇ ਵਿੱਚ ਕੋਈ ਮੈਂਬਰੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਖਬਰਾਂ ਵਿਸਥਾਰ ਨਾਲ ਭਾਰਤ ਨੇ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿਚ ਕਸ਼ਮੀਰ ਦਾ ਮੁੱਦਾ ਉਠਾਉਣ ਤੋਂ ਸਖ਼ਤ ਇਤਰਾਜ਼ ਕੀਤਾ ਹੈ। ਪਾਕਿਸਤਾਨ ਉੱਪਰ ਸੰਯੁਕਤ

ਕਿ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਸਹਿ ਪ੍ਰਧਾਨ ਵਜੋਂ ਪਾਕਿਸਤਾਨ ਦੇ ਵਿਧਾਇਕ ਦੀ ਆਲੋਚਨਾ ਕੀਤੀ। ਪਾਕਿਸਤਾਨ ਦੇ ਸਥਾਈ ਪ੍ਰਤੀਨਿਧ ਅਸੀਮ ਇਫਤਖਾਰ ਅਹਿਮਦ ਜਾਟੁਕਮੀ ਦਾ ਜਵਾਬ ਦਿੰਦਿਆਂ ਸ੍ਰੀ ਹਰੀਸ਼ ਨੇ ਜੰਮੂ ਕਸ਼ਮੀਰ ਬਾਰੇ ਭਾਰਤ ਦੇ ਲੰਮੇ ਸਮੇਂ ਦੇ ਸਟੈਂਡ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਪੂਰੀ ਤਰ੍ਹਾਂ ਭਾਰਤ ਦਾ ਅੰਦਰੂਨੀ ਮੰਗ ਲਿਆ ਹੈ। ਭਾਰੀ ਉਦਯੋਗ ਮੰਤਰੀ ਐਚ ਡੀ ਕੁਮਾਰ ਸਵਾਮੀ ਨੇ ਸਟੀਲ ਉਦਯੋਗ ਨੂੰ ਭਵਿੱਖ ਦੇ ਵਿਕਾਸ ਲਈ ਡਿਜੀਟਲੀਕਰਨ ਅਪਣਾਉਣ ਲਈ ਕਿਹਾ। ਉਨ੍ਹਾਂ ਨੇ ਅੱਜ ਨਵੀਂ ਦਿੱਲੀ ਵਿਚ ਸਟੀਲ ਸੈਕਟਰ ਵਿਚ

ਕਨੂ ਹਿੱਕ ਵੱਧ ਕੇ ਸੂਫੀ ਗੀਤ ਹਨ ਜਿਹੜੇ ਸਾਡੇ ਪੀਰਾਂ ਨੇ ਲਿਖੇ ਹਨ, ਸ਼ਾਹ ਹੁਸੈਨ, ਬੁੱਲੇ ਸ਼ਾਹ, ਫਰੀਦ, ਕਾਫੀਆਂ, ਡੋਹੜੇ, ਹਿੱਕ ਨੂੰ ਹਿੱਕ ਵੱਧ ਗੀਤ ਹਨ। ਹੁਣ ਰੁਪੇਸ਼ ਚੋਪੜਾ ਜੀ ਕੋ ਮੈਂ ਦਰਖਾਸਤ ਕਰੇ ਸਾਂ ਕਿ ਉਹ ਸਾਕੂ ਸੁਣਾਵਣ ਰੋਂਦੇ ਉਮਰ ਨਿਭਾਈ ਯਾਰ ਦੀ ਖਬਰ ਨਾ ਆਈ, ਫਰੀਦ ਸਾਹਿਬ ਦਾ ਲਿਖਿਆ ਵਾ।

ਦਾ ਸਖੀ ਸ਼ਾਬਾਜ਼ ਕਲੰਦਰ ਦਮਾ ਦਮ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ ਦਮਾ ਦਮ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ।

0: ਲਾਲ ਮੇਰੀ ਪੱਤੇ ਰੱਖਿਓ ਬਲਾ ਝੂਲੇ ਲਾਲਣ ਸਿੰਦੜੀ ਦਾ ਸੇਵਣ ਦਾ ਸਖੀ ਸ਼ਾਬਾਜ਼ ਕਲੰਦਰ ਅਲੀ ਦਮ ਦਮ ਦੇ ਅੰਦਰ ਅਲੀ ਦਮ ਦਮ ਦੇ ਅੰਦਰ ਅਲੀ ਦਮ ਦਮ ਦੇ ਅੰਦਰ ਹੋ ਲਾਲ ਮੇਰੀ ਹੋ ਲਾਲ ਮੇਰੀ
1: ਸ੍ਰੀ ਬੁੱਲੇ ਸ਼ਾਹ ਸਾਹਿਬ ਇੱਕ ਬਹੁ ਵੱਡੇ ਫਕੀਰ ਹਨ ਸੰਤ ਹਨ ਖੁਦਾ ਦੇ ਨੇਕ ਬੰਦੇ ਹਨ ਜਿਨ੍ਹਾਂ ਨੇ ਬਹੁ ਸਾਰੇ ਪੰਜਾਬੀ ਵਿੱਚ ਸਰਾਇਕੀ ਵਿੱਚ ਗੀਤ ਲਿਖੇ ਹਨ ਉਹਨਾਂ ਦਾ ਇੱਕ ਬਹੁ ਮਸ਼ਹੂਰ ਗੀਤ ਹੈ ਅਸਾਂ ਨਾਜ਼ੁਕ ਦਿਲ ਦੇ ਲੋਕ ਹਾਂ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਰੂਪੇਸ਼ ਚੋਪੜਾ ਜੀ
0: ਅਸਾਂ ਨਾਜ਼ੁਕ ਦਿਲ ਦੇ ਲੋਕ ਹਾਂ ਸਾਡਾ ਦਿਲ ਨਾ ਯਾਰ ਦੁਖਾਇਆ ਕਰ

ਜਾਂਦੀਏ, ਹਾਏ ਰਾਤ ਧੰਮੇ ਲੁੱਟੇ ਜਾਂਦੀਏ, ਜਿਨ੍ਹਾਂ ਨੇ ਸਾਡੇ ਮਾਹੀ ਮਾਹੀ ਨਿਖੇੜੇ, ਜਿਨ੍ਹਾਂ ਨੇ ਸਾਡੇ ਮਾਹੀ ਨਿਖੇੜੇ, ਗਰਦਨ ਗੁਨਾਵੇ ਉਹਨਾਂ ਦੀ ਮੇਰੇ, ਗਰਦਨ ਗੁਨਾਵੇ ਉਹਨਾਂ ਦੀ, ਜਿਨ੍ਹਾਂ ਨੇ ਸਾਡੇ ਮਾਹੀ ਮਾਹੀ ਨਿਖੇੜੇ, ਜਿਨ੍ਹਾਂ ਨੇ ਸਾਡੇ ਮਾਹੀ ਮਾਹੀ ਨਿਖੇੜੇ, ਗਰਦਨ ਗੁਨਾਵੇ ਉਹਨਾਂ ਦੀ, ਗਲੇ ਗੋਰੀ ਦੇ ਬਿਛੂਆ ਨਿਕਾਲੇ, ਗਲੇ ਗੋਰੀ ਦੇ

0: दोस्तों कहंदे ने कि जेड़ा बंदा अपने देश दे लोकां लई काम करदा है, अपनी आवाम दी आवाज बनदा है, लोग फिर उन्हां नूं जी भर के सम्मान भी दिंदे ने ते अपने दिलां च थां भी दिंदे ने। देश अते समाज लई उन्हां दीआं विलक्खण सेवावां नूं देखते हुए उन्हां नूं भारत दा सर्वोच्च नागरिक सम्मान भारत रत्न प्रदान कीता गया। दोस्तो अज जदों कर्मचारियां दे हक्कां अधिकारां दी गल हुंदी है, उनां दे काम दी स्थिति दी, उनां दे काम दे माहौल दी गल चलदी है, तां वीवी गिरी होरां दे विचार ते योगदान जरूर याद कीते जांदे ने। वीवी गिरी जीवन सानूं इह सिखांदा है कि जे कोई व्यक्ति अपने नालों कमजोर लोकां दी आवाज बने तां उह सिर्फ लोकां दे दिलां विच ही नहीं सगों इतिहास विच वी अमर हो जांदा है। दोस्तो भारत दे इकले एहो जे राष्ट्रपति सन जो किसी प्रमुख पार्टी तो उम्मीदवार नहीं सन सगों आजाद खड़े हुए। उन्हां नूं फादर ऑफ इंडियन लेबर मूवमेंट भी कहा जाता है। उन्हां दे नां ते वीवी गिरी नेशनल लेबर इंस्टीट्यूट भी स्थापित किया गया है। उन्हां दा मनना सी कि उद्योगपति ते मजदूरां दा टकरा नहीं होना चाहिदा बल्कि आपस दे विच सहयोग होना चाहिदा। दोस्तो वीवी गिरी ओ नेता सन जिन्हां ने मजदूरां दे पसीने दी कीमत समझी अते राष्ट्रपति बन के भी आम आदमी दी आवाज नूं कदी पुंजे नहीं सुटिया बल्कि अपनी आवाज नाल रला के लोकां दी नुमाइंदगी कीती। सो दोस्तो अज दी गल दे विच असी वीवी गिरी होरां दे जीवन ते उनां दे भारत प्रति, भारतीय मजदूरी यूनियन प्रति जो उनां ने अपनी सेवावां समर्पित कीतियां ने उहदे बारे गल्लबात कीती। अज असी उनां नूं अपने श्रद्धा दे फुल भेंट कर रहे हां ते इस गल दी उम्मीद करदे हां कि अजिहे नेता भारत दा संचालन, भारत दा नेतृत्व करदे रहणगे ते भारत बुलंदियां तक पहुंचदा रहेगा। सो दोस्तो ए सी अज दी गल ते हुण असी चलदे हां अगले सिलसिले वल जेड़ा है जी आया नू। जी आया नू प्रोग्राम दे विच असी पंजाबी स्टोरी राइटर वरियाम सिंह संधू नाल कीती गल्लबात थानू सुनानी है। आओ फिर मिलके सुनदे हां प्रोग्राम जी आया नू।
1: सत श्री अकाल दोस्तो, मैं मोहम्मद इम्तियाज तुहाडी सेवा दे विच हाजिर हां। प्रेम प्रकाश ते वरियाम सिंह संधू इन्हां दोहां सिरमौर कहानीकारां विचों इक अज साडे प्रोग्राम दा हिस्सा ने। ਡਾਕਟਰ ਵਰਿਆਮ ਸਿੰਘ ਸੰਧੂ ਹੋਰੀ, ਅੱਜ ਅਸੀਂ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਲੇਖਣੀ ਦੇ ਬਾਰੇ ਵਿਚ, ਉਨ੍ਹਾਂ ਦੀ ਜ਼ਿੰਦਗੀ ਦੇ ਬਾਰੇ ਵਿਚ ਗੱਲ ਕਰਾਂਗੇ। ਵਰਿਆਮ ਸਿੰਘ ਸੰਧੂ ਜੀ, ਤੁਹਾਡਾ ਸਵਾਗਤ ਹੈ ਸਟੂਡੀਓ ਦੇ ਵਿਚ।
2: ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।
1: ਸਭ ਤੋਂ ਪਹਿਲਾਂ ਤਾਂ ਸੰਖੇਪ ਚ ਮੈਂ ਇਹੀ ਜਾਣਨਾ ਚਾਹੂੰਗਾ ਕਿ ਤੁਹਾਡਾ ਬਚਪਨ ਕਿਵੇਂ ਜਿਹਾ ਸੀਗਾ, ਪੜ੍ਹਾਈ ਕਿਵੇਂ ਕੀਤੀ, ਨੌਕਰੀ ਤੱਕ ਦਾ ਸਫ਼ਰ ਹੈ ਜਿਹੜਾ ਤੁਹਾਡਾ ਕਿਵੇਂ ਰਿਹਾ?
2: ਬਚਪਨ ਮੇਰਾ ਜਿਹੜਾ ਹੈ ਉਹਦੇ ਬਾਰੇ ਮੈਂ ਅਕਸਰ ਇਹ ਕਹਿੰਦਾ ਹੁੰਦਾ ਹੈ ਕਿ ਮੈਂ ਆਪਣੇ ਖਾਨਦਾਨ ਵਿਚੋਂ ਪਹਿਲਾਂ ਬੱਚਾ ਸੀਗਾ ਜਿਹਦੇ 10 ਜਮਾਤਾਂ ਪਾਸ ਕੀਤੀਆਂ। ਤਾਂ ਮੇਰੇ ਖਾਨਦਾਨ ਦਾ ਕੋਈ ਏਡਾ ਵਿਦਿਅਕ ਪੱਖੋਂ ਕੋਈ ਗੌਰਵਸ਼ਾਲੀ ਪਿਛੋਕੜ ਨਹੀਂ ਹੈਗਾ, ਪਰ ਜਿਹੜੀ ਖੂਬਸੂਰਤ ਗੱਲ ਸੀਗੀ ਤੇ ਜਿਹੜਾ ਸੁਲੱਖਣਾ ਸਬੱਬ ਮੇਰੀ ਜ਼ਿੰਦਗੀ ਚ ਬਣਿਆ ਉਹ ਇਹ ਸੀ ਕਿ ਮੇਰੇ ਪਿਤਾ ਜੀ ਜਿਹੜੇ ਸਨ ਉਨ੍ਹਾਂ ਨੂੰ ਸਾਹਿਤ ਪੜ੍ਹਨ ਦਾ, ਅਦਬ ਪੜ੍ਹਨ ਦਾ ਬਹੁਤ ਸ਼ੌਕ ਸੀਗਾ। ਤੇ ਜਦੋਂ ਮੈਂ ਅਜੇ ਸਕੂਲ ਵੀ ਨਹੀਂ ਸਾ ਜਾਂਦਾ ਤੇ 4-5 ਸਾਲ ਦੀ ਉਮਰ ਵਿਚ ਹੋਵਾਂਗਾ ਤੇ ਮੈਂ ਆਪਣੇ ਪਿਤਾ ਦੇ ਨਾਲ ਰਾਤ ਨੂੰ ਲੰਮੇ ਪਿਆ ਹੁੰਦਾ ਸੀ ਤੇ ਉਹ ਲਾਲਟੈਨ ਦੇ ਚਾਨਣ ਵਿਚ ਨਾਨਕ ਸਿੰਘ ਦੇ ਨਾਵਲ, ਗੁਰਮੁਖ ਸਿੰਘ ਮੁਸਾਫਰ ਦੀਆਂ ਕਹਾਣੀਆਂ, ਇਸ ਤਰ੍ਹਾਂ ਹੋਰ ਵੱਡੇ ਲੇਖਕਾਂ ਦੀਆਂ ਰਚਨਾਵਾਂ ਜਿਹੜੀਆਂ ਸਨ ਉਹ ਸੁਣਾਉਂਦਾ ਤੇ ਸੀ ਦੂਜੇ ਮੰਜੇ ਤੇ ਪਈ ਮੇਰੀ ਮਾਂ ਨੂੰ। ਪਰ ਉਹ ਆਪਣੇ ਆਪ ਜਿੱਦਾਂ ਕਹਿੰਦੇ ਨੇ ਝੋਨੇ ਦੇ ਪੱਜ ਡੀਲੇ ਨੂੰ ਪਾਣੀ ਮਿਲਦਾ ਰਹਿੰਦਾ ਹੈ। ਮੇਰੇ ਪਿਤਾ ਨੂੰ ਤਾਂ ਪਤਾ ਵੀ ਨਹੀਂ ਹੋਵੇਗਾ ਕਿ ਇਸ ਬੱਚੇ ਦੇ ਮਨ ਦੇ ਵਿਚ ਇਨ੍ਹਾਂ ਗੱਲਾਂ ਦਾ ਕੀ ਅਸਰ ਹੋ ਰਿਹਾ। ਜਿੰਨੀ ਕੁ ਮੇਰੀ ਗੱਲ ਮੈਨੂੰ ਸਮਝ ਆਉਂਦੀ ਹੁੰਦੀ ਸੀਗੀ ਤੇ ਮੈਂ ਉਹ ਆਪਣੇ ਅੰਦਰ ਖੁਸ਼ੀ ਦਾ ਅਹਿਸਾਸ, ਦੁੱਖ ਦਾ ਅਹਿਸਾਸ, ਗਮੀ ਦਾ ਅਹਿਸਾਸ, ਇਹ ਸਾਰੇ ਜਿਹੜੇ ਸਨ ਇਨ੍ਹਾਂ ਨੂੰ ਮਹਿਸੂਸ ਕਰਦਾ ਸਾਂ। ਤੇ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਮੇਰਾ ਪਿਤਾ ਜਿਹੜੇ ਕਿਤਾਬਾਂ ਚੋਂ ਕਾਲੇ ਅੱਖਰ ਪੜ੍ਹਦਾ ਪਿਆ, ਇਹ ਕਾਲੇ ਅੱਖਰ ਮਤਾਬੀਆਂ ਵਾਂਗ ਬਲਦੇ ਨੇ ਔਰ ਇਨ੍ਹਾਂ ਅੱਖਰਾਂ ਦੇ ਵਿਚੋਂ ਕੋਈ ਬੰਦੇ ਉੱਠ ਕੇ ਹੱਸਣ ਲੱਗ ਪੈਂਦੇ ਨੇ, ਕੋਈ ਰੋਣ ਲੱਗ ਪੈਂਦੇ ਨੇ, ਕੋਈ ਗਾਉਣ ਲੱਗ ਪੈਂਦੇ ਨੇ, ਕੋਈ ਗੁੱਸੇ ਹੋਣ ਲੱਗ ਪੈਂਦੇ ਨੇ। ਪਰ ਜਿਹੜੀ ਅੱਖਰਾਂ ਦੀ ਕਰਾਮਾਤ ਸੀ ਨਾ, ਇਹ ਅੱਖਰਾਂ ਦਾ ਬੀਜ ਜਿਹੜਾ ਸੀ ਮੇਰੀ ਉਸ ਉਮਰ ਵਿਚ ਹੀ ਮੇਰੇ ਅੰਦਰ ਕਿਧਰੇ ਡਿੱਗ ਪਿਆ ਸੀ ਤੇ ਵੱਡੇ ਹੋ ਕੇ ਫਿਰ ਮੈਂ ਇਨ੍ਹਾਂ ਅੱਖਰਾਂ ਦੇ ਨਾਲ ਹੀ ਫਿਰ ਮੈਂ ਜੁੜ ਗਿਆ। ਇਹ ਮੇਰੇ ਬਚਪਨ ਦੀ ਜਿਹੜੀ ਮੁੱਢਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਅੱਗੇ ਇਹ ਸਿਲਸਿਲਾ ਹੈ ਕਿ ਫਿਰ ਪੜ੍ਹਨ ਦਾ ਮੇਰੇ ਪਿਤਾ ਨੂੰ ਵੀ ਸ਼ੌਕ ਸੀ, ਮੈਨੂੰ ਵੀ ਸ਼ੌਕ ਸੀ। ਜਦੋਂ ਮੈਂ ਵੱਡਾ ਹੋਇਆ ਤੇ ਅਸੀਂ ਦੋਵੇਂ ਪਿਓ ਪੁੱਤ ਇਕ ਦੂਜੇ ਨਾਲ ਜ਼ਿੱਦ ਕੇ ਕਿਤਾਬਾਂ ਪੜ੍ਹਦੇ ਸੀ। ਕਦੀ ਉਹਨੇ ਕਹਿਣਾ ਕਿ ਮੈਂ ਪਹਿਲਾਂ ਪੜ੍ਹਨੀ, ਕਦੀ ਮੈਂ ਕਹਿਣਾ ਮੈਂ ਪਹਿਲਾਂ ਪੜ੍ਹਨੀ ਆ। ਤੇ ਮੈਂ ਕਿਉਂਕਿ ਪੁੱਤ ਸੀ ਇਸ ਕਰਕੇ ਮੈਨੂੰ ਪਹਿਲ ਮਿਲ ਜਾਂਦੀ ਹੁੰਦੀ ਸੀ।

0: ਮੈਂ ਲਗਭਗ ਉਹਨਾਂ ਮਤਲਬ 8ਵੀਂ ਤੱਕ ਮੈਂ ਪੰਜਾਬੀ ਦਾ ਕੁੱਲ ਵੱਡਾ ਲੇਖਕ ਜਿਹੜਾ ਸੀ ਉਹ ਪੜ੍ਹ ਲਿਆ ਹੋਇਆ ਸੀ। ਹਿੰਦੀ ਦੇ ਵੱਡੇ ਲੇਖਕ ਜਿਹੜੇ ਸਨ ਮੈਂ ਗੋਦਾਨ ਮੁਨਸ਼ੀ ਪ੍ਰੇਮ ਚੰਦ ਤੰਦਾ 8ਵੀਂ ਚ ਪੜ੍ਹ ਲਿਆ ਸੀਗਾ ਤੇ ਬਾਕੀ ਜਿਹੜੀਆਂ ਉਹਦੀਆਂ ਹੋਰ ਪੁਸਤਕਾਂ ਸੀ ਉਹ ਪੜ੍ਹ ਲਈਆਂ ਸੀ, ਉਪਿੰਦਰ ਨਾਥ ਅਸ਼ਕ ਵਗੈਰਾ ਨੂੰ ਪੜ੍ਹ ਲਿਆ ਸੀਗਾ। ਤੇ ਇੰਜ ਕਹਾਣੀ ਜਿਹੜੀ ਸੀ ਕਿੰਨੀ ਉਹ ਮੇਰੇ ਅੰਦਰ ਜਿਹੜੀ ਸੀ ਉਹ ਸੰਚਰਦੀ ਗਈ ਤੇ ਫਿਰ ਮੈਨੂੰ ਇਹ ਅਹਿਸਾਸ ਹੋਇਆ ਕਿ ਅਗਲੇ ਸਮਿਆਂ ਚ ਆ ਕੇ ਕਿ ਇਹ ਜਿਹੜੇ ਲੋਕ ਨੇ ਇੰਨਾ ਚੰਗਾ ਲਿਖਦੇ ਨੇ, ਇਹ ਇੰਨੇ ਸੁੱਤੇ ਜਜ਼ਬਿਆਂ ਨੂੰ ਜ਼ਬਾਨ ਦਿੰਦੇ ਨੇ ਤੇ ਕਿਤੇ ਮੈਂ ਵੀ ਕਾਸ਼ ਇਸ ਤਰ੍ਹਾਂ ਦਾ ਕੁਝ ਲਿਖ ਸਕਾਂ। ਤੇ ਫਿਰ ਮੈਂ ਲਿਖਣ ਵਾਲੇ ਪਾਸੇ ਆਇਆ।
1: ਮਤਲਬ ਪਿਤਾ ਨੇ ਜੋ ਗੱਲਾਂ ਕੀਤੀਆਂ ਮਾਤਾ ਦੇ ਨਾਲ ਉਦੋਂ ਤੋਂ ਹੀ ਤੁਹਾਨੂੰ ਜਿਹੜਾ ਹੈ ਉਹ ਅੱਖਰਾਂ ਦੇ ਨਾਲ ਇੱਕ ਰਿਸ਼ਤਾ ਤੁਹਾਡਾ ਜੁੜ ਗਿਆ ਜਿਹੜਾ ਕਿ ਸ਼ਾਇਦ ਪਿਤਾ ਨੂੰ ਉਹਦੇ ਬਾਰੇ ਪਤਾ ਵੀ ਨਹੀਂ ਸੀਗਾ। ਅੱਛਾ, ਜਦੋਂ ਤੁਸੀਂ ਪੜ੍ਹਾਈ ਕੀਤੀ ਤਾਂ ਤੁਸੀਂ ਕਿਤੇ ਦੱਸਿਆ ਕਿ ਤੁਸੀਂ ਜ਼ਿਆਦਾਤਰ ਪੜ੍ਹਾਈ ਆ ਪ੍ਰਾਈਵੇਟ ਕੀਤੀ ਹੈ
0: ਜੀ,
1: ਤਾਂ ਸ਼ਾਇਦ ਬੀਏ ਬੀਐਡ ਤੱਕ ਤੁਸੀਂ ਜਿਹੜਾ ਰੈਗੂਲਰ ਪੜ੍ਹੇ, ਉਸ ਤੋਂ ਬਾਅਦ ਜਿਹੜੀ ਐਮਫਿਲ ਕੀਤੀ, ਐਮਏ, ਪੀਐਚਡੀ ਜਿਹੜੀ ਕੀਤੀ ਉਹ ਤੁਸੀਂ ਆਪ ਖੁਦ ਮਿਹਨਤ ਕਰਕੇ ਨੌਕਰੀ ਦੇ ਨਾਲ ਨਾਲ ਕੀਤੀ ਹੈ।
0: ਅੱਜ ਮੈਂ ਅਸਲ ਚ ਜਿਹੜੀ ਮੈਂ ਐਮਫਿਲ ਕੀਤੀ ਆ ਉਹ ਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਦਾਖਲ ਹੋ ਕੇ ਕੀਤੀ ਸੀਗੀ
1: ਜੀ,
0: ਤੇ ਐਮਏ ਮੈਂ ਪ੍ਰਾਈਵੇਟ ਹੀ ਕੀਤੀ ਸੀਗੀ। ਤੇ ਦਿਲਚਸਪ ਗੱਲ ਇਹ ਹੈ ਕਿ ਉਹਨਾਂ ਦਿਨਾਂ ਦੇ ਵਿਚ ਐਮਰਜੈਂਸੀ ਲੱਗੀ ਹੋਈ ਸੀ ਤੇ ਐਮਰਜੈਂਸੀ ਵਿਚ ਸਾਨੂੰ ਲੋਕਾਂ ਨੂੰ ਜਿਹੜੇ ਸਰਕਾਰ ਨੂੰ ਲੱਗਦੇ ਸੀ ਕਿ ਇਹਨਾਂ ਦੇ ਅੱਖਰ ਜਿਹੜੇ ਨੇ ਖਤਰਨਾਕ ਨੇ, ਉਹ ਐਮਰਜੈਂਸੀ ਵਿਚ ਮੈਨੂੰ ਡੀ ਆਈ ਆਰ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀਗਾ ਤੇ ਮੈਂ ਜੇਲ੍ਹ ਦੇ ਵਿਚੋਂ ਹੀ ਤਿਆਰੀ ਕੀਤੀ ਸੀ ਇਮਤਿਹਾਨ ਦੀ ਤੇ ਮੈਂ ਯੂਨੀਵਰਸਿਟੀ ਵਿਚੋਂ ਪਹਿਲੇ ਸਾਲ ਤੇ ਮੈਂ ਫਸਟ ਆ ਗਿਆ ਸੀਗਾ, ਦੂਜੇ ਸਾਲ ਇਕ ਨੰਬਰ ਦੇ ਉੱਤੇ ਮੈਂ ਦੂਜੇ ਨੰਬਰ ਤੇ ਆਇਆ ਸੀਗਾ। ਮਤਲਬ ਜਿਹੜੀ ਸਾਰਾ ਸੰਘਰਸ਼ ਹੈ ਮੇਰਾ, ਇਹ ਮੇਰਾ ਆਪਣਾ ਨਿੱਜੀ ਅਕਾਦਮਿਕ ਖੇਤਰ ਦੇ ਵਿਚ ਇਹ ਮੇਰੀ ਪੀਐਚਡੀ ਵੀ ਮੈਂ ਜਿਹੜੀ ਉਹ ਤੇ ਪ੍ਰਾਈਵੇਟ ਹੋਣੀ ਹੀ ਹੋਣੀ ਸੀਗੀ ਤੇ ਉਹ ਕੀਤੀ
1: ਜੀ। ਤਾਂ ਤੁਹਾਡਾ ਜਿਹੜਾ ਖੋਜ ਦਾ ਕੰਮ ਹੈ ਉਹ ਕਾਫੀ ਕੁਲਵੰਤ ਸਿੰਘ ਵਿਰਕ ਦੇ ਉੱਪਰ ਵੀ ਹੈ
0: ਜੀ,
1: ਤੇ ਕੁਲਵੰਤ ਸਿੰਘ ਵਿਰਕ ਦੇ ਉੱਪਰ ਤੁਸੀਂ ਕਿਤਾਬ ਵੀ ਲਿਖੀ ਹੈ
0: ਜੀ,
1: ਤਾਂ ਕੁਲਵੰਤ ਸਿੰਘ ਵਿਰਕ ਨਾਲ ਕਿਹੋ ਜਿਹਾ ਸਾਹਿਤਕ ਰਿਸ਼ਤਾ ਰਿਹਾ, ਥੋੜਾ ਜਿਹਾ ਦੱਸੋ ਆਪਣੇ ਸ਼ਬਦਾਂ ਦੇ ਵਿਚ।
0: ਕੁਲਵੰਤ ਸਿੰਘ ਵਿਰਕ ਸਾਡੀ ਜ਼ਬਾਨ ਦਾ ਬਹੁਤ ਹੀ ਵੱਡਾ ਕਹਾਣੀਕਾਰ ਸੀਗਾ, ਜਿਹਨੂੰ ਕਿਹਾ ਜਾਂਦਾ ਕਿ ਉਹ ਨਿੱਕੀ ਕਹਾਣੀ ਦਾ ਬਾਦਸ਼ਾਹ ਸੀਗਾ
1: ਬਿਲਕੁਲ।
0: ਔਰ ਮੇਰੇ ਨਾਲ ਰਿਸ਼ਤਗੀ ਉਹਨਾਂ ਦੀ ਇਹ ਸੀਗੀ ਕਿ ਮੇਰੀ ਦੂਜੀ ਕਿਤਾਬ 1969 ਵਿਚ ਛਪਦੀ ਆ ਅੰਗ ਸੰਘ, ਪਹਿਲੀ ਕਿਤਾਬ ਮੇਰੀ 1971 ਵਿਚ ਛਪਦੀ ਲੋਹੇ ਦੇ ਹੱਥ, ਤੇ ਦੂਜੀ ਕਿਤਾਬ ਜਦੋਂ ਮੇਰੀ ਛਪੀ ਤੇ ਉਹਦੇ ਤੇ ਲੁਧਿਆਣੇ ਦੀ ਐਗਰੀਕਲਚਰ ਯੂਨੀਵਰਸਿਟੀ ਵਿਚ ਸੈਮੀਨਾਰ ਹੋਇਆ ਤੇ ਵਿਰਕ ਸਾਹਿਬ ਨੇ ਉਹਦੀ ਉਦਘਾਟਨੀ ਭਾਸ਼ਣ ਦਿੱਤਾ ਸੀਗਾ। ਵਿਰਕ ਸਾਹਿਬ ਬਹੁਤ ਅਜ਼ੀਮ ਸ਼ਖਸੀਅਤ ਦੇ ਮਾਲਕ ਸਨ ਔਰ ਮੈਨੂੰ ਬਹੁਤ ਦੇਰ ਬਾਅਦ ਪਤਾ ਲੱਗਾ, ਉਹਨਾਂ ਦੇ ਚਲੇ ਜਾਣ ਤੋਂ ਬਾਅਦ ਵੀ ਕਿਸੇ ਨੇ ਉਹਨੂੰ ਪੁੱਛਿਆ ਕਿ ਇੰਟਰਵਿਊ ਕੀਤੀ ਸੀ, ਉਹ ਬਾਅਦ ਵਿਚ ਛਪੀ, ਜਿਵੇਂ ਦੱਸੇ ਨਰਾਲੇ ਨੇ ਕੀਤੀ ਸੀ ਇੰਟਰਵਿਊ ਤੇ ਉਹਨੇ ਪੁੱਛਿਆ ਤੁਹਾਡੇ ਬਾਰੇ ਸਭ ਤੋਂ ਵਧੀਆ ਕਿਤਾਬ ਜਾਂ ਸਭ ਤੋਂ ਵਧੀਆ ਕਿਹਨੇ ਲਿਖਿਆ, ਤੇ ਵਿਰਕ ਸਾਹਿਬ ਨੇ ਕਿਹਾ ਕਿ ਮੇਰੇ ਬਾਰੇ ਸਭ ਤੋਂ ਵਧੀਆ ਕਿਤਾਬ ਰਿਆਮ ਸਿੰਘ ਸੰਧੂ ਨੇ ਲਿਖੀ ਹੈ, ਤੇ ਵਿਰਕ ਸਾਹਿਬ ਨਾਲ ਮੇਰੀ ਰਿਸ਼ਤੀ ਸੀ
1: ਜੀ। ਵਿਰਕ ਹੋਰਾਂ ਨੂੰ ਪੜ੍ਹੀ ਦਾ ਤੇ ਉਸ ਤੋਂ ਬਾਅਦ ਤੁਹਾਡੀਆਂ ਕਹਾਣੀਆਂ ਪੜ੍ਹੀ ਦੀਆਂ ਤਾਂ ਇਕ ਕੰਟੀਨਿਊਟੀ ਨਜ਼ਰ ਆਉਂਦੀ ਹੈ ਕਿ ਉਹੀ ਜਿਹੜਾ ਕਿਸਾਨੀ ਜਿਹੜੀ ਬੈਕਗਰਾਉਂਡ ਤੇ ਉਹਨਾਂ ਪਿੰਡਾਂ ਦੀ ਗੱਲ ਜਿਵੇਂ ਕਿ ਵਿਰਕ ਸਾਹਿਬ ਨੇ ਖੁਦ ਤੁਹਾਡੇ ਨਾਲ ਜ਼ਿਕਰ ਕੀਤਾ ਸੀਗਾ, ਪਰ ਅਸੀਂ ਇੱਥੇ ਅਲੱਗ ਚੀਜ਼ਾਂ ਵੀ ਦੇਖਦੇ ਹਾਂ ਕਿ ਕੁਲਵੰਤ ਸਿੰਘ ਵਿਰਕ ਨੇ ਪਹਿਲਾਂ ਜਿਹੜੀਆਂ ਪਿੰਡਾਂ ਦੀਆਂ ਕਹਾਣੀਆਂ ਲਿਖੀਆਂ, ਬਾਅਦ ਵਿਚ ਜਦੋਂ ਸ਼ਹਿਰ ਦੇ ਵਿਚ ਆਏ ਉਦੋਂ ਵੀ ਉਹ ਕਹਿੰਦੇ ਮੈਂ ਕਹਾਣੀ ਲਿਖਦਾ ਹੋਇਆ ਪਿੰਡ ਚ ਚਲਾ ਜਾਂਦਾ ਸੀਗਾ, ਮੈਂ ਸ਼ਹਿਰ ਦੀਆਂ ਕਹਾਣੀਆਂ ਨਹੀਂ ਸੀ ਲਿਖੀਆਂ, ਪਰ ਬਾਅਦ ਵਿਚ ਉਹਨਾਂ ਨੇ ਸ਼ਹਿਰ ਦੀਆਂ ਕਹਾਣੀਆਂ ਵੀ ਲਿਖੀਆਂ। ਪਰ ਤੁਹਾਡੇ ਮਾਮਲੇ ਦੇ ਵਿਚ ਇਹ ਦੇਖਣ ਨੂੰ ਮਿਲਦਾ ਕਿ ਤੁਹਾਡੀਆਂ ਕਹਾਣੀਆਂ ਪੰਜਾਬ ਦੇ ਪਿੰਡਾਂ ਦੇ ਨਾਲ ਹੀ ਨਹੀਂ ਬਲਕਿ ਪੰਜਾਬ ਜਿਹੜੀ ਕਿਸਾਨੀ ਹੈ ਉਹਦੇ ਤੇ ਆਧਾਰਿਤ ਨੇ, ਬਲਕਿ ਜਿਹੜੀ ਤੁਹਾਡੀ ਬਹੁਤ ਰੀਸੈਂਟ ਕਹਾਣੀ ਹੈ ਮੈਂ ਰੋ ਨਾ ਲਵਾਂ ਇੱਕ ਵਾਰੀ, ਉਹ ਵੀ ਜਿਹੜੀ ਹੈ ਉਹ ਪੰਜਾਬ ਦੀ ਕਿਸਾਨੀ ਦਾ ਹੀ ਇੱਕ ਜਿਹੜਾ ਰੂਪ ਹੈ ਉਹ ਦਰਸਾਉਂਦੀ ਹੈ। ਤਾਂ ਇਹ ਜਿਹੜਾ ਕੀ ਓਬਸੈਸ਼ਨ ਹੈ ਜਾਂ ਕਿਸਾਨੀ ਇੰਨੀ ਅੰਦਰ ਜ਼ਿਆਦਾ ਵਸੀ ਹੋਈ ਹੈ ਕਿ ਇੰਨੀਆਂ ਕਹਾਣੀਆਂ ਲਿਖਣ ਤੋਂ ਬਾਅਦ ਵੀ ਤੁਹਾਨੂੰ ਐਂ ਲੱਗਦਾ ਵੀ ਹਾਲੇ ਮੈਂ ਪੂਰੀ ਗੱਲ ਕਹਿ ਨਹੀਂ ਸਕਿਆ?
0: ਇਹਦੇ ਬਾਰੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਾਂਗਾ ਕਿ ਪਹਿਲੀ ਗਲਤੀ ਸੀ ਕਿ ਜਿਹੜੀਆਂ ਮੇਰੀਆਂ 1971 ਵਿਚ ਕਹਾਣੀਆਂ ਛਪੀਆਂ ਸੀ ਨਾ ਲੋਹੇ ਦੇ ਹੱਥ
1: ਜੀ,
0: ਲੋਹੇ ਦੇ ਹੱਥ ਨਾਂ ਤੋਂ ਹੀ ਤੁਹਾਨੂੰ ਪਤਾ ਤੇ ਉਸ ਵੇਲੇ ਇਕ ਪੰਜਾਬ ਦੇ ਵਿਚ ਨੀ ਸਾਰੇ ਹਿੰਦੁਸਤਾਨ ਦੇ ਵਿਚ ਇਕ ਜੁਝਾਰ ਵਿਦਰੋਹੀ ਲਹਿਰ ਸ਼ੁਰੂ ਹੋਈ ਸੀ ਜਿਹਦੇ ਵਿਚ ਪਾਸ਼ ਤੇ ਅਮਰਜੀਤ ਚੰਦਨ, ਨਰਭਜਨ ਹਲਵਾਰ ਵੀ ਤੇ ਅਸੀਂ ਲੋਕ ਜਿਹੜੇ ਸਾਨੂੰ ਕਾਰਜਸ਼ੀਲ ਸੀਗੇ, ਤਾਂ ਉਸ ਵੇਲੇ ਸਾਡੇ ਮਨ ਦੇ ਵਿਚ ਸੀਗਾ ਕਿ ਜਿਹੜਾ ਸਾਹਿਤ ਹੈ ਨਾ ਇਹ ਸਾਡੀ ਜਿਹੜੀ ਸਿਆਸਤ ਹੈ ਨਾ ਉਸ ਸਿਆਸਤ ਨੂੰ ਪੇਸ਼ ਕਰਨ ਦਾ ਇਕ ਹਥਿਆਰ ਹੈਗਾ। ਤਾਂ ਉਨ੍ਹਾਂ ਕਹਾਣੀਆਂ ਵਿਚ ਮੈਂ ਜਿਹੜੀ ਉਸ ਵੇਲੇ ਦੀ ਸਿਆਸਤ ਸੀਗੀ ਉਸ ਸਿਆਸਤ ਨੂੰ ਮਤਲਬ ਆਪਣੀਆਂ ਕਹਾਣੀਆਂ ਵਿਚ ਕਈ ਥਾਵਾਂ ਤੇ ਅਗਰ ਭੂਮੀ ਵਿਚ ਲੈ ਆਉਂਦਾ ਸੀ, ਕਲਾ ਥੋੜੀ ਜਿਹੀ ਕਈ ਵਾਰ ਪਿੱਛੇ ਵੀ ਰਹਿ ਜਾਂਦੀ ਸੀ। ਤੋ ਉਹ ਕੁਝ ਸਮੇਂ ਬਾਅਦ ਜਿਹੜਾ ਭਰਮ ਜਿਹੜਾ ਸੀ ਨਾ ਟੁੱਟਾ ਇਨਕਲਾਬ ਦਾ ਸਾਡੇ ਮਨ ਵਿਚ ਵੀ ਇਨਕਲਾਬ ਉਹ ਆਇਆ ਉਹ ਇਨਕਲਾਬ ਨੇੜੇ ਆਉਂਦਾ ਨਜ਼ਰ ਨਹੀਂ ਸੀ ਆ ਰਿਹਾ ਕਿਉਂਕਿ ਅਸੀਂ ਹਕੀਕਤ ਨੂੰ ਠੀਕ ਤਰੀਕੇ ਨਾਲ ਸਮਝੇ ਨਹੀਂ ਸੀ ਤੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਉਸ ਮਸਨੂਈ ਇਨਕਲਾਬ ਦੀਆਂ ਗੱਲਾਂ ਕਿਉਂ ਕਰਾਂ ਜਿਹਨੇ ਅਜੇ ਪਤਾ ਨਹੀਂ ਆਉਣਾ ਹੈ ਕਿ ਨਹੀਂ ਆਉਣਾ ਮੈਨੂੰ ਗੱਲ ਕਰਨੀ ਚਾਹੀਦੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਲੋਕਾਂ ਵਿਚ ਮੈਂ ਜਿਉਂਦਾ ਜਿਨ੍ਹਾਂ ਵਿਚ ਮੈਂ ਵਸਦਾ ਜਿਨ੍ਹਾਂ ਵਿਚ ਮੈਂ ਰਹਿੰਦਾ ਜਿਨ੍ਹਾਂ ਦੇ ਦੁੱਖ ਸੁੱਖ ਮੇਰੇ ਆਪਣੇ ਦੁੱਖ ਸੁੱਖ ਨੇ ਤੇ ਮੈਂ ਕਿਉਂਕਿ ਕਿਸਾਨ ਭਾਈਚਾਰੇ ਨਾਲ ਜੁੜਿਆ ਹੋਇਆ ਸੀਗਾ ਤੇ ਮੇਰੀਆਂ ਜਿਹੜੀਆਂ ਦੂਜੇ ਦੌਰ ਦੀਆਂ ਕਹਾਣੀਆਂ ਸਨ ਉਹ ਕਿਰਸਾਨੀ ਜੀਵਨ ਬਾਰੇ ਸਨ ਤੇ ਕਿਰਸਾਨੀ ਜੀਵਨ ਬਾਰੇ ਵੀ ਮੇਰੀਆਂ ਕਹਾਣੀਆਂ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਮੇਰੀਆਂ ਕਹਾਣੀਆਂ ਸਨ ਜਦੋਂ ਕਿ ਉਸ ਵੇਲੇ ਹਰੇ ਇਨਕਲਾਬ ਦੀਆਂ ਜਿਹੜੀਆਂ ਵਾਰਾਂ ਗਾਈਆਂ ਜਾ ਰਹੀਆਂ ਸੀ ਸੋਭਾ ਕੀਤੀ ਜਾ ਰਹੀ ਸੀ ਮੈਂ ਉਨ੍ਹਾਂ ਸਮਿਆਂ ਦੇ ਵਿਚ ਹੀ ਇਸ ਗੱਲ ਨੂੰ ਪਛਾਣ ਲਿਆ ਕਿ ਇਹ ਹਰਾ ਇਨਕਲਾਬ ਜਿਹੜਾ ਇਹ ਸਾਡੇ ਪੰਜਾਬ ਦੇ ਲੋਕਾਂ ਵਾਸਤੇ ਠੀਕ ਨਹੀਂ ਹੈਗਾ ਤੇ ਮੈਂ ਆਪਣੀਆਂ ਕਹਾਣੀਆਂ ਦੇ ਵਿਚ ਕਿਰਸਾਨੀ ਨੂੰ ਹੌਲੀ ਹੌਲੀ ਟੁੱਟਦਿਆਂ ਤੇ ਮਜ਼ਦੂਰ ਬਣਨ ਦੀ ਪ੍ਰਕਿਰਿਆ ਵਿਚ ਪੈਂਦਿਆਂ ਹੋਇਆ ਦਿਖਾਇਆ ਸੀਗਾ ਆਪਣੀਆਂ ਕਹਾਣੀਆਂ ਦੇ ਵਿਚ ਤੁਸੀਂ ਜੇ ਕਹਾਣੀਆਂ ਮੇਰੀਆਂ ਪੜ੍ਹੀਆਂ ਤੇ ਤੁਹਾਨੂੰ ਇਹ ਪਤਾ ਹੋਵੇਗਾ ਤੇ ਇਹ ਪਹਿਲਾ ਕਥਾਕਾਰ ਸਾਂ ਮੈਂ ਜਿਹਨੇ ਉਸ ਦੌਰ ਦੀ ਸੱਚਾਈ ਨੂੰ ਮੈਂ ਆਪਣੀਆਂ ਕਹਾਣੀਆਂ ਚ ਫੜਿਆ ਦੂਜੀ ਗੱਲ ਜਿਹੜੀ ਸੀ ਮੇਰੀ ਵਿਰਕ ਸਾਹਿਬ ਹੋਰਾਂ ਨਾਲ ਫਰਕ ਇਹ ਸੀਗਾ ਕਿ ਵਿਰਕ ਸਾਹਿਬ ਹੋਰਾਂ ਦੇ ਵੇਲੇ ਜਿਹੜਾ ਕਿਸਾਨੀ ਭਾਈਚਾਰਾ ਸੀ ਉਹ ਸੰਗਠਿਤ ਭਾਈਚਾਰਾ ਸੀਗਾ ਸਾਰਾ ਪਿੰਡ ਇਕੱਠਾ ਹੁੰਦਾ ਸੀ ਵਿਰਕ ਸਾਹਿਬ ਨੇ ਗੱਲ ਕਰਦਿਆਂ ਇਹ ਗੱਲ ਕਹੀ ਸੀ ਉਦੋਂ ਕਹਿੰਦੇ ਸੀਗੇ ਕਿ ਇੱਕ ਗੱਲ ਮੈਨੂੰ ਵਰਿਆਮ ਦੀਆਂ ਕਹਾਣੀਆਂ ਚ ਮਿਸਿੰਗ ਲੱਗਦੀ ਆ ਕਿ ਜਦੋਂ ਅਸੀਂ ਕਹਾਣੀਆਂ ਲਿਖਦੇ ਸੀ ਤੇ ਉਦੋਂ ਜਿਹੜਾ ਸਾਡਾ ਪਿੰਡ ਸੀਗਾ ਉਸ ਪਿੰਡ ਵਿਚ ਇਹ ਸੀ ਕਿ ਫਰਜ਼ ਕਰੋ ਸਵੇਰੇ ਖਾਲ ਖਾਲਣਾ ਤੇ ਪੀਪਾ ਖੜਕਾ ਦਿੱਤਾ ਜਾਂਦਾ ਸੀ ਤੇ ਸਵੇਰੇ ਸਾਰੇ ਆਪਣੇ ਕਹੀਆਂ ਲੈ ਕੇ ਤੇ ਖਾਲ ਦੇ ਉੱਤੇ ਆ ਜਾਂਦੇ ਹੁੰਦੇ ਸੀ ਲੋਕ ਰਾਤ ਨੂੰ ਕੋਈ ਕਿਸੇ ਨੇ ਕਹਿ ਤਾ ਵੀ ਚੋਰ ਆ ਗਿਆ ਜਿਹਦੇ ਹੱਥ ਡੰਡਾ ਆਇਆ ਜਿਹਦੇ ਹੱਥ ਸੁੱਟ ਆਇਆ ਜਿਹਦੇ ਹੱਥ ਕਿਰਪਾਨ ਆਈ ਲਾਲਾ ਲਾਲਾ ਕਰਕੇ ਭੱਜ ਉੱਠਦਾ ਸੀਗਾ ਵੀ ਅਸੀਂ ਆਏ ਫਿਕਰ ਨਾ ਕਰੋ ਤੁਸੀਂ ਉਹ ਕਹਿੰਦਾ ਕਿ ਜਿਹੜਾ ਸਮੂਹਕ ਐਕਸ਼ਨ ਹੈ ਨਾ ਇਹ ਵਰਿਆਮ ਦੀਆਂ ਕਹਾਣੀਆਂ ਚ ਮੈਨੂੰ ਨਜ਼ਰ ਨਹੀਂ ਆਉਂਦਾ ਸ਼ਾਇਦ ਪਿੰਡ ਦੇ ਵਿਚ ਹੁਣ ਏਦਾਂ ਹੀ ਹੁੰਦਾ ਹੋਵੇ ਕਿਉਂਕਿ ਇਹਦੇ ਬਾਰੇ ਵਰਿਆਮ ਬਿਹਤਰ ਜਾਣਦਾ ਤੇ ਮਤਲਬ ਮੇਰੇ ਦੌਰ ਵਿਚ ਆ ਕੇ ਪੈਸਾ ਕੀਮਤਾਂ ਜਿਹੜੀਆਂ ਸਨ ਉਹ ਜ਼ਿੰਦਗੀ ਵਿਚ ਪ੍ਰਵੇਸ਼ ਕਰ ਜਾਂਦੀਆਂ ਨੇ ਰਿਸ਼ਤੇ ਜਿਹੜੇ ਸਨ ਉਹ ਟੁੱਟਣੇ ਤਿੜਕਣੇ ਸ਼ੁਰੂ ਹੋ ਜਾਂਦੇ ਆ ਵਿਰਕ ਦੀਆਂ ਕਹਾਣੀਆਂ ਵਿਚ ਭਾਈਚਾਰਾ ਤਿੜਕਣ ਦੀ ਜਿਹੜੀ ਕਨਸੋਲ ਸੀ ਉਹ ਮਿਲਣ ਲੱਗ ਪਈ ਸੀ ਤੂੜੀ ਦੀ ਪੰਡ ਵਰਗੀਆਂ ਕਹਾਣੀਆਂ ਦੇ ਵਿਚ ਪਰ ਮੇਰੀਆਂ ਕਹਾਣੀਆਂ ਦੇ ਵਿਚ ਉਹ ਪਿੰਡ ਜਿਹੜਾ ਸੀਗਾ ਉਹ ਤਿੜਕ ਗਿਆ ਉਹ ਰਿਸ਼ਤੇ ਜਿਹੜੇ ਸਨ ਉਹ ਤਿੜਕ ਗਏ ਇਹ ਇੱਕ ਨਵਾਂ ਪ੍ਰਤੀਕ ਸੀ ਜਿਹੜਾ ਮੈਂ ਆਪਣੀ ਕਹਾਣੀ ਵਿਚ ਲੈ ਕੇ ਆਇਆ ਮਤਲਬ ਮੇਰੀ ਸਿਰਫ ਕਹਾਣੀ ਇੱਕ ਤਰੀਕੇ ਨਾਲ ਕਿਰਸਾਨੀ ਜੀਵਨ ਦੀ ਕਹਾਣੀ ਹੀ ਨਹੀਂ ਹੈਗੀ ਮੇਰੀ ਕਹਾਣੀ ਦੀਆਂ ਕਈ ਸ਼ੇਅਰਸ ਨੇ ਜਿਨ੍ਹਾਂ ਵਿਚ ਮੈਂ ਮਤਲਬ ਉਸ ਵੇਲੇ ਦੇ ਦੌਰ ਵਿਚ ਜਿਹੜੇ ਸਾਡੇ ਰਿਸ਼ਤੇ ਜਿਵੇਂ ਸੀ ਉਨ੍ਹਾਂ ਦੇ ਵਿਚ ਜਿਹੜੀ ਤਣਾਓ ਤੇ ਜਿਹੜੀ ਕਸ਼ੀਦਗੀ ਪੈਦਾ ਹੋ ਰਹੀ ਸੀ ਮੇਰੀ ਆਪਣਾ ਆਪਣਾ ਹਿੱਸਾ ਵਰਗੀਆਂ ਕਹਾਣੀਆਂ ਜਿਹਦੇ ਵਿਚ ਮਤਲਬ ਇਹ ਆ ਵੀ ਕੋਈ ਕਿਸੇ ਦਾ ਸ਼ਕਾ ਨਹੀਂ ਹੈਗਾ ਨਾ ਭਰਾ ਸਕੇ ਆ ਨਾ ਭੈਣ ਸਕੀ ਆ ਨਾ ਮਾਂ ਸਕੀ ਆ ਪੈਸਾ ਸਕਾ ਆ ਤੁਹਾਡੇ ਵਾਸਤੇ ਤੇ ਇਹ ਮੇਰੀਆਂ ਕਹਾਣੀਆਂ ਵਿਚ ਇਹ ਜਿਹੜੀਆਂ ਸੀ ਨਾ ਸਾਈਡ ਦੀਆਂ ਗੱਲਾਂ ਇਹ ਨਾਲ ਦੇ ਨਾਲ ਸੀ
1: ਵਿਰਕ ਹੋਰਾਂ ਦੀ ਕਹਾਣੀ ਦੁੱਧ ਦਾ ਛੱਪੜ ਦੇ ਵਿਚ ਇੱਕ ਭਰਾ ਜਿਹੜਾ ਭਰਾ ਦੇ ਰਿਸ਼ਤੇ ਨੂੰ ਬਚਾ ਲੈਂਦਾ ਪਰ ਤੁਹਾਡੀ ਕਹਾਣੀ ਦੇ ਵਿਚ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਇੱਕ ਭਰਾ ਜਿਹੜਾ ਸ਼ਹਿਰ ਦੇ ਵਿਚ ਮੁੰਤਕਿਲ ਹੋ ਗਿਆ ਤਾਂ ਉਹ ਹੁਣ ਜਿਹੜਾ ਟੁੱਟਿਆ ਮਹਿਸੂਸ ਕਰਦਾ ਮਤਲਬ ਕਿ ਦੂਜੇ ਉਹਨੂੰ ਆਪਣਾ ਉਸ ਤਰ੍ਹਾਂ ਨਹੀਂ ਸਮਝਦੇ ਜਿਵੇਂ ਪਹਿਲਾਂ ਉਹਦੇ ਨਾਲ ਰਿਸ਼ਤਾ ਹੁੰਦਾ ਸੀ
0: ਮੈਂ ਇਸ ਤਰ੍ਹਾਂ ਕਹਿੰਦਾ ਹੁੰਦਾ ਮੈਂ ਕਹਿੰਦਾ ਭਈ ਹੁਣ ਬੰਦਾ ਬੰਦੇ ਦਾ ਪੁੱਤ ਨਹੀਂ ਰਹਿ ਗਿਆ ਪੈਸੇ ਦਾ ਪੁੱਤ ਹੋ
1: ਬਿਲਕੁਲ ਠੀਕ ਹੈ ਜੀ ਤੇ ਇੱਕ ਤੁਹਾਡੀ ਕਹਾਣੀਆਂ ਦੇ ਵਿਚ ਜਿਵੇਂ ਹੁਣ ਤੁਸੀਂ ਪ੍ਰਗਤੀਵਾਦੀ ਲਹਿਰ ਦੀ ਵੀ ਗੱਲ ਛੇੜੀ ਹੈ ਤੇ ਸਮਾਜ ਦੀ ਗੱਲ ਛੇੜੀ ਹੈ ਤਾਂ ਉਹਦੇ ਵਿਚ ਤੁਹਾਡੀਆਂ ਭੱਜੀਆਂ ਬਾਹਾਂ ਚ ਜੇ ਆਪਾਂ ਦੇਖੀਏ ਤਾਂ ਕਾਮਰੇਡ ਤੀਜਾ ਸਿੰਘ ਹੈ ਇਸੇ ਤਰ੍ਹਾਂ ਹੀ ਰਿਮਝਿਮ ਪਰਬਤ ਦੇ ਵਿਚ ਬਾਪੂ ਅਰਜਨ ਸਿੰਘ ਹੈ ਤੇ ਹੋਰ ਵੀ ਕਹਾਣੀਆਂ ਦੇ ਵਿਚ ਕੁਝ ਇਹੋ ਜਿਹੇ ਪਾਤਰ ਨੇ ਜਿਹੜੇ ਕਿ ਸਮਾਜ ਦੀ ਜਿਹੜੀ ਸਮਾਜਿਕਤਾ ਨੂੰ ਰਿਪ੍ਰੈਜ਼ੈਂਟ ਕਰਦੇ ਨੇ ਜਾਂ ਫਿਰ ਸਮਾਜਿਕ ਭਲਾਈ ਦੀ ਗੱਲ ਕਰਦੇ ਨੇ ਭਾਈਚਾਰਕ ਸਾਂਝ ਦੀ ਗੱਲ ਕਰਦੇ ਨੇ ਕੀ ਉੱਥੇ ਕਹਾਣੀਕਾਰ ਬੋਲ ਰਿਹਾ ਹੁੰਦਾ ਉਸ ਪਾਤਰ ਦੇ ਰੂਪ ਦੇ ਵਿਚ
0: ਨਹੀਂ ਦੇਖੋ ਕਹਾਣੀਕਾਰ ਜਿਹੜਾ ਨਾ ਉਹਨੂੰ ਸਿੱਧੇ ਤੌਰ ਤੇ ਕਦੀ ਵੀ ਕਹਾਣੀ ਚ ਨਹੀਂ ਬੋਲਣਾ ਚਾਹੀਦਾ ਕਿਉਂਕਿ ਇਹ ਵੀ ਵਿਰਕ ਸਾਹਿਬ ਨੇ ਕਿਹਾ ਸੀ ਉਹ ਕਹਿੰਦੇ ਸੀ ਕਿ ਸਾਹਿਤ ਤੋਂ ਪ੍ਰਚਾਰ ਦਾ ਕੰਮ ਲੈਣਾ ਇਸ ਤਰ੍ਹਾਂ ਆ ਜਿਸ ਤਰ੍ਹਾਂ ਕੋਈ ਹਵਾਈ ਜਹਾਜ਼ ਦੇ ਅੱਗੇ ਟੱਗੇ ਜੋ ਕੇ ਉਹਨੂੰ ਤੂੜੀ ਢੋਣ ਵਾਸਤੇ ਤੋ ਮਤਲਬ ਇਹ ਕਿ ਸਾਹਿਤ ਦਾ ਪ੍ਰਚਾਰ ਸਾਹਿਤਕ ਅੰਦਾਜ਼ ਵਿਚ ਹੀ ਹੋਣਾ ਚਾਹੀਦਾ ਜਿਵੇਂ ਕਹਿੰਦੇ ਫੁੱਲ ਚ ਖੁਸ਼ਬੂ ਪਈ ਆ ਪਰ ਤੁਸੀਂ ਖੁਸ਼ਬੂ ਨੂੰ ਫੜ ਨਹੀਂ ਕਹਿ ਸਕਦੇ ਠੀਕ ਹੈ ਨਾ ਤੋ ਇਸ ਤਰ੍ਹਾਂ ਮਤਲਬ ਇਹ ਹੈ ਕਿ ਜਿਹੜਾ ਸੰਦੇਸ਼ ਹੈ ਉਹ ਕਲਾਤਮਕ ਤਰੀਕੇ ਦੇ ਨਾਲ ਸਤਾ ਦੇ ਹੇਠਾਂ ਪਿਆ ਹੋਵੇ ਸਤਾ ਦੇ ਉੱਤੇ ਨਾ ਪਿਆ ਹੋਵੇ ਤੋ ਮੇਰੀਆਂ ਜਿਹੜੀਆਂ ਕਹਾਣੀਆਂ ਨੇ ਜਿਹੜੇ ਤੁਸੀਂ ਕਹਿ ਰਹੇ ਹੋ ਉਹ ਲੇਖਕ ਤਾਂ ਹੁੰਦਾ ਜਾਂ ਲੇਖਕ ਦਾ ਇੱਕ ਦ੍ਰਿਸ਼ਟੀਕੋਣ ਆ ਨਜ਼ਰੀਏ ਤੋਂ ਬਿਨਾਂ ਕੋਈ ਕਹਾਣੀ ਨਹੀਂ ਬਣਦੀ

0: ਜਿਹੜਾ ਤੁਹਾਡਾ ਨਜ਼ਰੀਆ ਜਿਹੜਾ ਨਾ ਉਹ ਸਾਰੀ ਕਹਾਣੀ ਨੂੰ ਗੁਲਾਈ ਦਿੰਦਾ ਤੇ ਆਪਣੀ ਨਜ਼ਰ ਦੇ ਨਾਲ ਹੀ ਲੇਖਕ ਜਿਹੜਾ ਕਿ ਨਹੀਂ ਉਹ ਗੱਲ ਕਰਦਾ ਆ ਔਰ ਕਹਾਣੀ ਦਾ ਅੰਤ ਜਿਹੜਾ ਆ ਜਾਂ ਉਹਦੀ ਗੁਲਾਈ ਜਿਹੜੀ ਆ ਉਹਦੇ ਪਿੱਛੇ ਉਹਦਾ ਨਜ਼ਰੀਆ ਕੰਮ ਕਰ ਰਿਹਾ ਹੁੰਦਾ ਹੈ। ਤੇ ਜਿਹੜੀਆਂ ਮੇਰੀਆਂ ਕਹਾਣੀਆਂ ਨੇ ਉਹਨਾਂ ਵਿਚ ਮੈਂ ਆਪਣੇ ਪਾਤਰਾਂ ਦੇ ਪਿੱਛੇ ਜਿਹੜੇ ਮੇਰੇ ਬੁਲਾਰੇ ਹੁੰਦੇ ਨੇ ਇੱਕ ਤਰੀਕੇ ਦੇ ਉਹਨਾਂ ਨੂੰ ਇਸ ਅੰਦਾਜ਼ ਵਿਚ ਸਿਰਜਦਾ ਹੈ ਕਿ ਉਹ ਸਹਿਜ ਲੱਗਣ, ਉਹ ਸਧਾਰਨ ਲੱਗਣ, ਉਹ ਵਾਜਬ ਲੱਗਣ, ਉਹਨਾਂ ਤੇ ਇਹ ਠੱਪਾ ਨਾ ਲੱਗੇ ਕਿ ਇਹ ਲੇਖਕ ਆਪ ਬੋਲਦਾ ਪਿਆ ਆ। ਤੇ ਉਹਨਾਂ ਦੀ ਸਹਿਜਤਾ ਜਿਹੜੀ ਹੈ ਕਿ ਨਹੀਂ ਉਹ ਬਹੁਤ ਜ਼ਰੂਰੀ ਹੈਗੀ ਆ, ਉਹਦੀ ਉਹਨਾਂ ਦੀ ਕਲਾਤਮਕ ਪੇਸ਼ਕਾਰੀ ਬਹੁਤ ਜ਼ਰੂਰੀ ਹੈਗੀ ਆ। ਨਾਰਾ ਤੇ ਪ੍ਰਚਾਰ ਇਹ ਕਹਾਣੀ ਚ ਨਹੀਂ ਹੋਣਾ ਚਾਹੀਦਾ।
1: ਠੀਕ ਹੈ ਜੀ, ਤੇ ਕੁਨਾ ਸਿੰਘ ਵਿਰਕ ਤੋਂ ਇਲਾਵਾ ਹੋਰ ਕਿਹੜੇ ਲੇਖਕ ਨੇ ਜਿਨ੍ਹਾਂ ਨੇ ਕਿ ਤੁਹਾਡੇ ਲਿਖਣ ਨੂੰ ਇੱਕ ਸੀਧ ਦਿੱਤੀ ਹੈ ਜਾਂ ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਲਿਖਣਾ ਸਿੱਖਿਆ ਕਹਿ ਸਕਦੇ ਹੋ ਜਾਂ ਜਿਨ੍ਹਾਂ ਨੇ ਪ੍ਰਭਾਵਿਤ ਕੀਤਾ ਤੁਹਾਨੂੰ?
0: ਵੈਸੇ ਕਿਹਾ ਜਾਵੇ ਤੇ ਉਹ ਤਾਂ ਇਹ ਹੈ ਕਿ ਸਾਰੇ ਸੰਸਾਰ ਦਾ ਹੀ ਚੰਗਾ ਸਾਹਿਤ ਜਿਹੜਾ ਪੜਿਆ ਹੁੰਦਾ ਹੈ ਉਹਦੇ ਵਿੱਚੋਂ ਤੁਹਾਡੇ ਅੰਦਰ ਪਤਾ ਨਹੀਂ ਕਿਹੜੀ ਕਿਹੜੀ ਗੱਲ ਜਿਹੜੀ ਹੈ ਕਿ ਨਹੀਂ ਉਹ ਆਉਂਦੀ ਹੈ। ਮੈਂ ਲਿਟਰੇਚਰ ਬਾਰੇ ਇਹ ਕਹਿੰਦਾ ਨਾ ਕਿ ਲਿਟਰੇਚਰ ਦਾ ਜਿਹੜਾ ਸਾਹਿਤ ਦਾ ਜਿਹੜਾ ਅਸਰ ਹੈ ਨਾ ਉਹ ਤਲੀ ਤੇ ਸਰੋਂ ਜਮਾਉਣ ਵਰਗਾ ਵੀ ਹੈਗਾ। ਸਾਹਿਤ ਦਾ ਜਿਹੜਾ ਅਸਰ ਹੈ ਕਿ ਨਹੀਂ ਉਹ ਬਹੁਤ ਸਹਿਜ ਤੇ ਅਛੋਪਲਾ ਹੁੰਦਾ ਹੈ। ਪੜ੍ਹਨ ਵਾਲੇ ਨੂੰ ਪਤਾ ਨਹੀਂ ਲੱਗਦਾ ਕਿ ਉਹਦੇ ਅੰਦਰੋਂ ਅਛੋਪਲੇ ਜੇ ਕੀ ਕੁਝ ਟੁੱਟ ਗਿਆ ਤੇ ਕੀ ਕੁਝ ਨਵਾਂ ਜੁੜ ਗਿਆ ਹੈਗਾ। ਇਸ ਤਰੀਕੇ ਨਾਲ ਹੀ ਟੁੱਟਾ ਟੁੱਟਾ ਸਾਹਿਤ ਜਿਹੜਾ ਹੈ ਕਿ ਨਹੀਂ ਉਹ ਜਿਹੜੀ ਬੰਦੇ ਦੀ ਬੁਰਿਆਈ ਆ, ਬੰਦੇ ਦੀ ਗੰਦਗੀ ਆ, ਉਹ ਝਾੜਦਾ ਰਹਿੰਦਾ ਆ ਤੇ ਜਿਹੜੀ ਚੰਗਿਆਈ ਆ ਉਹ ਬੰਦੇ ਦੇ ਨਾਲ ਜੋੜਦਾ ਰਹਿੰਦਾ। ਮੇਰੇ ਅੰਦਰ ਇਹ ਚੰਗਿਆਈ ਜੋੜਨ ਵਾਸਤੇ ਜੇ ਪੰਜਾਬੀ ਦੇ ਲੇਖਕਾਂ ਦੀ ਗੱਲ ਕਰਾਂ, ਅੱਜ ਅਸੀਂ ਜੋ ਮਰਜ਼ੀ ਕਹੀਏ, ਮੈਂ ਕਹਾਂਗਾ ਕਿ ਜਿਹੜੇ ਨਾਨਕ ਸਿੰਘ ਹੋਰਾਂ ਨੇ ਸੀ ਕਹਿੰਦੇ ਕਿ ਉਹਨਾਂ ਦੇ ਪਾਤਰ ਬੜੇ ਆਦਰਸ਼ਵਾਦੀ ਸਨ ਜੀ, ਹੈਨਾ, ਪਰ ਉਹਨਾਂ ਦੇ ਆਦਰਸ਼ਵਾਦੀ ਪਾਤਰਾਂ ਦਾ ਅਸਰ ਜਿਹੜਾ ਉਹ ਸਾਡੇ ਉੱਤੇ ਪਿਆ। ਅਸੀਂ ਵੀ ਜ਼ਿੰਦਗੀ ਚ ਆਦਰਸ਼ਕ ਬਣਨ ਦੀ ਕੋਸ਼ਿਸ਼ ਕੀਤੀ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਸਾਨੂੰ ਉਸ ਵੇਲੇ ਵਿਗਿਆਨਕ ਸੋਚ ਦੇ ਲੜ ਲਾਇਆ ਤੇ ਅਸੀਂ ਤਰਕ ਦੇ ਨਾਲ ਹਰ ਗੱਲ ਨੂੰ ਜਿਹੜਾ ਸੀ ਉਹ ਜਾਣਨ ਤੇ ਸਮਝਣ ਦੀ ਕੋਸ਼ਿਸ਼ ਕੀਤੀ। ਮੈਂ ਕਹਿੰਦਾ ਟੋਟਾ ਟੋਟਾ ਜੋੜ ਕੇ ਕਿ ਬੰਦਾ ਬਣਦਾ ਆ, ਤੇ ਮੈਂ ਇਹਨਾਂ ਸਾਰੇ ਵੱਡੇ ਲੇਖਕਾਂ ਦੇ ਕੋਲੋਂ ਕੁਝ ਨਾ ਕੁਝ ਜਿਹੜਾ ਸੀ ਉਹ ਗ੍ਰਹਿਣ ਕੀਤਾ ਹੋਊਗਾ। ਪਰ ਜੇ ਹੁਣ ਮੈਂ ਬਿਆਨ ਕਰਨਾ ਚਾਹਾਂ ਕਿ ਕਿਹਦੇ ਕੋਲੋਂ ਕਿੰਨਾ ਲਿਆ, ਕਿਹਦੇ ਕੋਲੋਂ ਕਿੰਨਾ ਲਿਆ, ਇਹਦੀ ਪਰਸੈਂਟੇਜ ਦੀ ਪ੍ਰਤੀਸ਼ਤ ਵੀ ਦੱਸੀ ਜਾ ਸਕਦੀ।
1: ਪਛਾਣ ਜਿਹੜੀ ਮੁਸ਼ਕਿਲ ਹੈ ਤੁਸੀਂ ਕਹਿੰਦੇ ਹੋ। ਅੱਛਾ, ਆਮ ਤੌਰ ਤੇ ਹੁੰਦਾ ਕਿ ਲੇਖਕ ਪਹਿਲਾਂ ਕਵਿਤਾ ਲਿਖਣੀ ਸ਼ੁਰੂ ਕਰਦਾ ਜਦੋਂ ਜਵਾਨੀ ਦੇ ਦਿਨ ਚੜ੍ਹਦੇ ਨੇ, ਤੇ ਹੌਲੀ ਹੌਲੀ ਫਿਰ ਉਹ ਕਹਾਣੀ ਵੱਲ ਜਾਂ ਕਿਸੇ ਹੋਰ ਵਿਧਾ ਵੱਲ ਮੁੜ ਜਾਂਦਾ, ਤਾਂ ਕਿ ਜਿਹੜਾ ਵਰਿਆਮ ਸਿੰਘ ਸੰਧੂ ਹੈ ਜੋ ਕਿ ਕਹਾਣੀਕਾਰ ਦੇ ਤੌਰ ਤੇ ਜਾਣਿਆ ਜਾਂਦਾ, ਕਿ ਉਹਨੇ ਵੀ ਇਹ ਪੜਾਅ ਪਾਰ ਕੀਤੇ ਨੇ?
0: ਹਾਂਜੀ, ਮੈਂ ਸ਼ੁਰੂਆਤ ਤੇ ਕਵਿਤਾ ਤੋਂ ਹੀ ਕੀਤੀ ਸੀ ਔਰ ਸਕੂਲ ਪੜ੍ਹਦਿਆਂ ਹੀ ਕੀਤੀ ਸੀਗੀ। ਸਾਡੇ ਇੱਕ ਮਾਸਟਰ ਹੁੰਦੇ ਸੀ ਲਾਲ ਸਿੰਘ, ਉਹਨਾਂ ਨੇ ਸਾਨੂੰ ਇਹ ਕਿਹਾ ਕਿ ਹਰ ਬੱਚੇ ਨੂੰ ਸਟੇਜ ਉੱਤੇ ਆਉਣਾ ਪਊਗਾ ਤੇ ਕੁਝ ਨਾ ਕੁਝ ਸੁਣਾਉਣਾ ਪਊਗਾ। 10ਵੀਂ ਤੋਂ ਉਹਨਾਂ ਨੇ ਸ਼ੁਰੂ ਕੀਤਾ। ਇੱਕ ਦਿਨ ਦੋ ਪੰਜ ਚਾਰ ਬੱਚੇ ਬੁਲਾਉਂਦੇ ਸੀ, ਅਸੀਂ ਸੁਣਦੇ ਹੁੰਦੇ ਸੀਗੇ, ਕਿਸੇ ਦੇ ਭੁੱਲ ਜਾਣਾ, ਲੱਤਾਂ ਕੰਬਣੀਆਂ ਕਿਸੇ ਦੀਆਂ, ਅਸੀਂ ਹੱਸਣਾ। ਤੁਰਦੇ ਤੁਰਦੇ 8ਵੀਂ ਜਮਾਤ ਆ ਗਈ। 8ਵੀਂ ਜਮਾਤ ਆਉਂਦੇ ਆਉਂਦਿਆਂ ਸਾਡੀ ਵਾਰੀ ਆਉਣ ਲੱਗੀ। ਜੋ ਸਾਡੀ ਪੰਜਾਂ ਚੋਂ ਦੇ ਉਹਨਾਂ ਨੂੰ ਵਾਰੀ ਸੀ ਤੇ ਮੇਰੇ ਨਾਲ ਇੱਕ ਮੇਰਾ ਜਮਾਤੀ ਸੀਗਾ ਅਤਰ ਸਿੰਘ। ਮੈਂ ਕਿਹਾ ਅਤਰ ਸਿੰਘ ਹੁਣ ਆਪਾਂ ਕੀ ਕਰਾਂਗੇ? ਉਹ ਕਹਿੰਦਾ ਆਪਾਂ ਆਪਣੀ ਕਵਿਤਾ ਲਿਖ ਕੇ ਸੁਣਾਈਏ। ਮੈਂ ਅਤਰ ਸਿੰਘ ਦਾ ਇਸ ਗੱਲੋਂ ਦੇਣਦਾਰ ਹਾਂ। ਅਤਰ ਸਿੰਘ, ਮੈਂ ਆਪਣੀ ਕਵਿਤਾ ਆਂਦਾ ਆਪਾਂ ਆਪਣੇ ਸਕੂਲ ਤੇ ਕਵਿਤਾ ਲਿਖੀ। ਅਸੀਂ ਇਹਨੇ ਕਵਿਤਾ ਸਕੂਲ ਤੇ ਬਣਾ ਲਈ, ਅੰਮ੍ਰਿਤਸਰ ਤੋਂ ਲੈ ਕੇ ਖੇਮਕਰਨ ਨੂੰ ਜਾਂਦਿਆਂ ਸੁਰ ਸਿੰਘ ਪਿੰਡ ਆਉਂਦਾ, ਇੱਥੇ ਸਕੂਲ ਹੈ ਸਾਡਾ, ਆ ਸਾਡੇ ਮਾਸਟਰ ਆ ਫਲਾਣੇ। ਜਦੋਂ ਸਾਡੀ ਵਾਰੀ ਅਸੀਂ ਸਟੇਜ ਤੇ ਉਹ ਕਵਿਤਾ ਸੁਣਾਈ, ਤਿੰਨ ਜਾਣੇ ਸੀ, ਅਤਰ ਸਿੰਘ ਨੇ ਲੈਕਚਰ ਕੀਤਾ, ਉਹਨੇ ਕਿਹਾ ਜੀ ਅਸੀਂ ਆਪਣੀ ਲਿਖੀ ਕਵਿਤਾ ਸੁਣਾਵਾਂਗੇ। ਵਿੱਚ ਜਦੋਂ ਅਸੀਂ ਕਵਿਤਾ ਸੁਣਾ ਰਹੇ ਸੀ, ਸਾਰੇ ਬੱਚੇ ਵੀ ਤੇ ਮਾਸਟਰ ਵੀ ਹੈਰਾਨੀ ਨਾਲ ਵੀ ਆਪਣੀ ਕਵਿਤਾ ਸੁਣਾ ਰਹੇ, ਹੈਨਾ। ਤੇ ਜਦੋਂ ਅਸੀਂ ਆਪਣੀ ਕਵਿਤਾ ਸੁਣਾ ਰਹੇ ਸੀਗੇ ਤੇ ਵਿੱਚ ਜਦੋਂ ਮਾਸਟਰਾਂ ਦਾ ਜ਼ਿਕਰ ਆਉਂਦਾ ਵੀ ਫਲਾਣਾ ਮਾਸਟਰ ਜਿਹੜਾ ਉਹ ਲੱਕ ਤੋਂ ਝੁੰਡੀ ਵੱਢ ਕੇ ਖੜਾ ਕਰ ਦਿੰਦਾ, ਫਲਾਣਾ ਡਰਾਇੰਗ ਮਾਸਟਰ ਪੈਨਸਲ ਜਿਹੜੀਆਂ ਉਂਗਲਾਂ ਚ ਦੇ ਕੇ ਦੱਬਦਾ ਚੀਕਾ ਕਢਾ ਦਿੰਦਾ, ਮੁੰਡੇ ਹੱਸਣ ਖੁਸ਼ ਹੋਣ, ਅਸੀਂ ਆਪਣੀ ਕਵਿਤਾ ਸੁਣਾ ਕੇ ਸਟੇਜ ਦੇ ਪਰਲੇ ਪਾਸੇ ਗਏ। ਹੈਡ ਮਾਸਟਰ ਨੇ ਵੀ ਜੱਫੀ ਪਾ ਲਈ, ਮਾਸਟਰਾਂ ਨੇ ਵੀ ਜੱਫੀ ਪਾ ਲਈ ਤੇ ਤਾੜੀਆਂ ਦੇ ਨਾਲ ਮੈਦਾਨ ਗੂੰਜ ਉੱਠਿਆ। ਤੇ ਸਾਨੂੰ ਉਸ ਦਿਨ ਪਤਾ ਲੱਗਾ ਵੀ ਵਰਿਆਮ ਸਿਆ ਸਟੇਜ ਦੇ ਪਰਲੇ ਪਾਸੇ ਜਦੋਂ ਤੂੰ ਖੜੋਤਾ ਸੀ ਤੇ ਸਧਾਰਨ ਬੱਚਾ ਸੀਗਾ, ਜਦੋਂ ਸਟੇਜ ਤੋਂ ਕਵਿਤਾ ਸੁਣਾ ਕੇ ਇਸ ਪਾਸੇ ਆ ਗਿਆ ਤੇ ਤੂੰ ਸਧਾਰਨ ਤੋਂ ਖਾਸ ਹੋ ਗਿਆ, ਹੈਨਾ। ਅਸੀਂ ਜੀ ਰੋਜ਼ ਹੀ ਆਪਣੀ ਇੱਕ ਨਵੀਂ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਰਲ ਕੇ, ਤੇ ਹੌਲੀ ਹੌਲੀ ਮਤਲਬ ਮੈਂ ਕਵਿਤਾਵਾਂ ਲਿਖਣ ਲੱਗ ਪਿਆ। ਤੇ ਮੈਂ ਆਪਣੀ ਇੱਕ ਕਵਿਤਾ ਛਿਆ ਲੈਣਾ ਦੀ ਅਖਬਾਰ ਨੂੰ ਲਿਖ ਕੇ ਭੇਜ ਤੇ, ਉਦੋਂ ਸਮੱਸਿਆਵਾਂ ਦੇ ਉੱਤੇ ਲਿਖਦੀ ਵੀ ਉਦੋਂ ਸੂਬਾ ਲੈਣਾ ਹੈ ਅਸੀਂ ਪੰਜਾਬੀਆਂ ਦਾ, ਇਹਦੇ ਉੱਤੇ ਕਵਿਤਾ ਲਿਖ ਕੇ ਤੇ ਮੈਂ ਭੇਜ ਦਿੱਤੀ। ਤੇ ਮੈਨੂੰ ਨੀ ਪਤਾ ਵੀ ਉਹ ਛਪ ਜਾਣੀ ਕਿ ਨਹੀਂ ਛਪ ਜਾਣੀ, ਤੇ ਮੈਂ ਉਦੋਂ ਨਾਮੀ ਚ ਪੜ੍ਹਦਾ ਸੀਗਾ। ਸਾਡੇ ਘਰ ਦੇ ਪਿਛਲੇ ਪਾਸੇ ਕਾਰਖਾਨਾ ਸੀਗਾ ਜਿੱਥੇ ਕਿ ਨਹੀਂ ਉਹ ਲੱਕੜ ਦੇ ਪਲੰਗ ਤੇ ਹੋਰ ਕੁਝ ਬਣਦੇ ਸੀ, ਉਹਨਾਂ ਸਮੇਂ ਚ ਅਖਬਾਰ

0: ਪਿੰਡ ਚ ਪੜਿਆਂ ਦੇ ਵਿਚ ਆਉਂਦੀ ਸੀਗੀ, ਕਈਆਂ ਖਾਸ ਥਾਵਾਂ ਤੇ ਆਉਂਦੀ ਸੀ ਤੇ ਇਕ ਅੱਧਾ ਬੰਦਾ ਪੜਿਆ ਲਿਖਿਆ ਸੁਣਾਉਂਦਾ ਸੀ ਤੇ ਬਾਕੀ ਸੁਣਦਾ ਸੀ ਤੇ ਉਹ ਪਿੰਡ ਦਾ ਬਜ਼ੁਰਗ ਸਟੂਲ ਤੇ ਬੈਠਾ, ਦਸ ਬੰਦੇ ਆਸੇ ਪਾਸੇ ਅਖਬਾਰ ਸੁਣ ਰਹੇ ਤੇ ਉਹਨੇ ਵਰਕਾ ਥੱਲਿਆ ਤੇ ਮੈਂ ਲਿਖਿਆ ਹੋਇਆ ਸੀ ਕਵਿਤਾ ਦੇ ਥੱਲੇ ਵੀ ਵਰਿਆਮ ਸਿੰਘ ਸੰਧੂ ਸੁਰ ਸਿੰਘ ਆਪਣੇ ਪਿੰਡ ਦਾ ਨਾਂ। ਉਹ ਕਹਿੰਦਾ ਵਰਿਆਮ ਸਿੰਘ ਸੰਧੂ ਭਾਈਆ ਕੌਣ ਹੋ ਗਿਆ ਆਪਣੇ ਪਿੰਡ ਦਾ, ਮੈਨੂੰ ਪਤਾ ਹੀ ਨਾ ਲੱਗੇ। ਤੇ ਉਹ ਸਾਡਾ ਮਿਸਤਰੀ ਰਾਮ ਸਿੰਘ ਕਹਿੰਦਾ ਯਾਰ ਆਪਣੇ ਦਰਦਾਰ ਸਿੰਘ ਦਾ ਮੁੰਡਾ ਵੀ ਸਕੂਲੇ ਕਵਿਤਾ ਲਿਖ ਕੇ ਸੁਣਾਉਂਦਾ, ਕਿਤੇ ਉਹ ਨਾ ਹੋਵੇ। ਉਹ ਕਹਿੰਦੇ ਆਹ ਛੱਡ ਕਿਤੇ ਕਤਕਲ ਦਾ ਛੋਕਰਾ ਤੇ ਕਿੱਥੇ ਕਵਿਤਾ ਅਖਬਾਰ ਵਿਚ, ਐਂ ਜਿਵੇਂ ਨਾਨਕ ਸਿੰਘ ਦੇ ਨਾਵਲਾਂ ਚ ਮੌਕਾ ਮਿਲ ਹੁੰਦਾ ਆ। ਛੁੱਟੀ ਹੋ ਗਈ ਸਕੂਲੋਂ ਤੇ ਮੈਂ ਘਰ ਨੂੰ ਆਉਣ ਡਿਆ ਸੀ, ਉਹਨਾਂ ਨੇ ਆਵਾਜ਼ ਮਾਰ ਕੇ ਮੈਨੂੰ ਬੁਲਾ ਲਿਆ ਬਜ਼ੁਰਗ ਨੇ। ਉਹ ਮੇਰੇ ਨਾਂ ਦੇ ਉੱਤੇ ਹੱਥ ਰੱਖ ਕੇ ਕਹਿੰਦਾ ਆਹ ਕਵਿਤਾ ਤੇਰੀ ਲਿਖੀ ਹੋਈ ਹੈ ਤੇ ਮੈਨੂੰ ਤੇ ਪਤਾ ਨਹੀਂ ਸੀ ਮੇਰੀ ਛਪ ਗਈ ਹੋਈ ਹੈ, ਮੈਂ ਆਪਣਾ ਨਾਂ ਵੇਖਿਆ ਮੇਰੇ ਅਜੇ ਤੱਕ ਆਪਣਾ ਨਾਂ ਲਿਖਿਆ ਚੇਤੇ ਹੈਗਾ। ਜਦੋਂ ਮੈਂ ਉਹ ਨਾਂ ਪੜਿਆ ਆਪਣਾ ਤੇ ਮੈਂ ਹਾਂ ਚ ਸਿਰ ਹਿਲਾਇਆ ਤੇ ਉਹ ਪੰਜ ਸੱਤ ਦਸ ਕਿੰਟ ਤੇ ਉਹ ਸਾਰੇ ਹੈਰਾਨ ਹੋ ਕੇ ਮੇਰੇ ਵੱਲ ਵੇਖਦੇ ਰਹੇ। ਫਿਰ ਉਹ ਬਜ਼ੁਰਗ ਜਿਹੜਾ ਸੀ ਉੱਠ ਕੇ ਖੜਾ ਹੋ ਗਿਆ ਤੇ ਉਹਨੇ ਮੈਨੂੰ ਜੱਫੀ ਪਾ ਕੇ ਜ਼ਮੀਨ ਤੋਂ ਚੁੱਕ ਲਿਆ। ਉਹ ਬਜ਼ੁਰਗ ਮੇਰੇ ਪਿਓ ਤੋਂ ਵੀ ਵੱਡੀ ਉਮਰ ਦਾ ਜਿਹੜਾ ਸੀਗਾ। ਫਿਰ ਮੇਰੇ ਪਿੰਡੇ ਦੇ ਥਾਪੀ ਦੇ ਕਹਿੰਦਾ ਸ਼ਾਬਾਸ਼ ਪੁੱਤਰਾ ਪਿੰਡ ਦਾ ਨਾਂ ਕੱਢਦੀ। ਤੇ ਇਹ ਜਿਹੜੀਆਂ ਸੀ ਨਾ ਮੁੱਢਲੀਆਂ ਪ੍ਰੇਰਨਾਵਾਂ ਇਹ ਮੇਰੀ ਕਵਿਤਾ ਦੀਆਂ ਸੀਗੀਆਂ। ਮੈਂ ਕਵਿਤਾ ਵੀ ਲਿਖੀ ਉਹਨਾਂ ਸਮਿਆਂ ਦੇ ਵਿੱਚ, ਮੈਂ ਉਹਨਾਂ ਸਮੇਂ ਚ ਇੱਕ ਨਾਵਲ ਵੀ ਲਿਖਿਆ ਜਿਹੜਾ ਇੱਥੇ ਜਲੰਧਰ ਇੱਕ ਸਪਤਾਹਕ ਪਰਚਾ ਸ਼ਬਦ ਹੁੰਦਾ ਸੀ ਨਵੀਂ ਦੁਨੀਆ, ਉਹਦੇ ਵਿੱਚ 34 ਕਿਸ਼ਤਾਂ ਉਹਦੀਆਂ ਛਪੀਆਂ ਸੀਗੀਆਂ। ਤੇ ਪਰ ਉਹਨਾਂ ਸਮਿਆਂ ਚ ਮੈਂ ਜੇ ਕਹਾਣੀਆਂ ਵੀ ਲਿਖਦਾ ਸੀ ਤੇ ਉਹਨਾਂ ਕਹਾਣੀਆਂ ਦੇ ਵਿੱਚ ਕਦੀ ਨਾਨਕ ਸਿੰਘ ਬੋਲਣ ਲੱਗ ਪੈਂਦਾ ਸੀ, ਕਦੀ ਕਮਲ ਬੋਲਣ ਲੱਗ ਪੈਂਦਾ ਸੀ, ਕਦੀ ਗੁਰਬਖਸ਼ ਸਿੰਘ ਬੋਲਣ ਲੱਗ ਪੈਂਦਾ ਸੀ। ਮੈਂ ਜੇ ਮੁਕੰਮਲ ਵਰਿਆਮ ਸਿੰਘ ਸੰਧੂ ਨਹੀਂ ਸੀ ਬਣਿਆ, ਤੇ ਮੈਂ ਕਵਿਤਾ ਵੀ ਲਿਖਦਾ ਰਿਹਾ ਤੇ ਕਹਾਣੀ ਵੀ ਲਿਖਦਾ ਰਿਹਾ। ਤੇ ਜਦੋਂ ਜੁਝਾਰ ਵਿਦਰੋਹੀ ਦੌਰ ਸੀ ਨਾ, ਉਸ ਦੌਰ ਦੇ ਵਿੱਚ ਮੇਰਾ ਕਵੀਆਂ ਵਿੱਚ ਵੀ ਜ਼ਿਕਰ ਹੁੰਦਾ ਸੀ ਤੇ ਕਹਾਣੀਕਾਰ ਦੇ ਤੌਰ ਤੇ ਵੀ ਜ਼ਿਕਰ ਹੁੰਦਾ ਸੀ। ਮੈਂ ਆਪਣੀ ਗੱਲ ਨੂੰ ਇੱਥੇ ਸਮੇਟਦਾ, ਤੁਹਾਡੇ ਨਾਲ ਗੱਲ ਕਰਦਾ ਕਿ ਮੈਂ ਉਹਨਾਂ ਸਮੇਂ ਚ ਇਹ ਮਹਿਸੂਸ ਕੀਤਾ ਕਿ ਜਿਹੜੇ ਕਵੀਆਂ ਦਾ ਜ਼ਿਕਰ ਸੀ, ਪਾਸ਼ ਦਾ ਜ਼ਿਕਰ ਹੁੰਦਾ ਸੀਗਾ, ਅਮਰਜੀਤ ਚੰਦਨ ਦਾ ਜ਼ਿਕਰ ਹੁੰਦਾ ਸੀ, ਹਰਭਜਨ ਹਲਵਾਰ ਵੀ ਦਾ, ਦਰਸ਼ਨ ਖਟਕੜ ਦਾ, ਤੇ ਸੱਤਵੇਂ ਅੱਠਵੇਂ ਨੰਬਰ ਤੇ ਮੇਰਾ ਨਾਂ ਵੀ ਹੁੰਦਾ ਸੀਗਾ ਤੇ ਪੂਛ ਜੀ ਦੇ ਉੱਤੇ। ਤੇ ਮੈਂ ਹੱਸਦਿਆਂ ਹੋਇਆ ਕਹਿੰਦਾ ਹੁੰਦਾ ਕਿ ਬੰਦਾ ਜਾਂ ਤਿੰਨਾਂ ਚ ਹੋਵੇ ਜਾਂ ਤੇਰਾਂ ਚ, ਤੇ ਤੇਰਾਂ ਚ ਮੈਂ ਪ੍ਰਵਾਨ ਨਹੀਂ ਸਾ ਆਪਣੇ ਆਪ ਨੂੰ ਕਰਨਾ ਚਾਹੁੰਦਾ, ਮੈਂ ਤਿੰਨਾਂ ਚ ਆਉਣਾ ਚਾਹੁੰਦਾ। ਤੇ ਤਿੰਨਾਂ ਚ ਮੈਨੂੰ ਲੱਗਦਾ ਸੀ ਕਿ ਮੈਂ ਵੜ ਨਹੀਂ ਕਰ ਸਕਦਾ। ਉਹ ਵੜਨ ਦੀ ਗੱਲ ਇਹ ਸੀ ਕਿ ਉਸ ਵੇਲੇ ਪਾਤਰ, ਪਾਸ਼ ਤੇ ਜਗਤਾਰ ਵੱਡੇ ਸ਼ਹਿਰ ਸੀਗੇ ਤੇ ਮੈਂ ਸਮਝਿਆ ਵੀ ਇਹਨਾਂ ਚ ਮੇਰੇ ਚ ਇੰਨੀ ਔਕਾਤ ਨਹੀਂ ਵੀ ਇਹਨਾਂ ਇਹ ਕੋਈ ਵਿਰਲ ਦੇਣ ਤੇ ਵੜ ਜਾਵਾਂ। ਤੇ ਮੈਂ ਸੱਚੀ ਗੱਲ ਮੈਂ ਕੁਛ ਸਾਲਾਂ ਬਾਅਦ ਉਹ ਕਵਿਤਾ ਛੱਡ ਦਿੱਤੀ, ਮੈਂ ਕਿਹਾ ਛੱਡੋ ਕਹਾਣੀ ਵਾਲੇ ਪਾਸੇ, ਮੈਨੂੰ ਲੱਗਦਾ ਸੀ ਕਿ ਮੈਂ ਕਹਾਣੀ ਚ ਕੁਝ ਕਰ ਸਕਦਾ ਤੇ ਮੈਂ ਕਹਾਣੀ ਚ ਤਿੰਨਾਂ ਚ ਆ ਗਿਆ ਜਿਵੇਂ ਤੁਸੀਂ ਦੋਵਾਂ ਚੋਂ ਜ਼ਿਕਰ ਕੀਤਾ।
1: ਜੀ ਜੀ, ਤੇ ਕਹਾਣੀ ਵੀ ਤੁਹਾਡੀ ਜਿਹੜੀ ਖਾਸ ਤਰ੍ਹਾਂ ਦੀ ਕਹਾਣੀ ਹੈ ਕਿ ਲੰਮੀ ਨਿੱਕੀ ਕਹਾਣੀ ਤੁਸੀਂ ਲਿਖਦੇ ਹੋ, ਕਈ ਕਹਾਣੀਆਂ ਇੰਨੀਆਂ ਲੰਬੀਆਂ ਹੁੰਦੀਆਂ ਕਿ 80-90 ਪੰਨਿਆਂ ਤੱਕ ਪਹੁੰਚ ਜਾਂਦੀਆਂ ਨੇ। ਤੇ ਇਸ ਕਹਾਣੀ ਬਾਰੇ ਦੱਸੋ ਵੀ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਵਰਿਆਮ ਸਿੰਘ ਸੰਧੂ ਨੇ ਹੀ ਪਿਰਤ ਪਾਈ ਹੋਵੇ ਪੰਜਾਬੀ ਦੇ ਵਿੱਚ, ਤੇ ਵਰਿਆਮ ਸਿੰਘ ਸੰਧੂ ਦਾ ਜਦੋਂ ਜ਼ਿਕਰ ਹੁੰਦਾ ਤਾਂ ਲੰਮੀ ਨਿੱਕੀ ਕਹਾਣੀ ਦਾ ਜ਼ਿਕਰ ਆਉਂਦਾ, ਜਦੋਂ ਲੰਮੀ ਨਿੱਕੀ ਕਹਾਣੀ ਦਾ ਜ਼ਿਕਰ ਆਉਂਦਾ ਤਾਂ ਵਰਿਆਮ ਸਿੰਘ ਸੰਧੂ ਦਾ ਜ਼ਿਕਰ ਆਉਂਦਾ।
0: ਇਹਦੇ ਬਾਰੇ ਗੱਲ ਇਹ ਆ ਕਿ ਮੈਂ ਇਹ ਦਾਅਵਾ ਨਹੀਂ ਕਰਦਾ ਕਿ ਮੈਂ ਹੀ ਲੰਮੀ ਨਿੱਕੀ ਕਹਾਣੀ ਸ਼ੁਰੂ ਕੀਤੀ ਹੈ। ਵੈਸੇ ਤਾਂ ਸੰਸਾਰ ਵਿੱਚ ਲੰਮੀਆਂ ਕਹਾਣੀਆਂ ਲਿਖੀਆਂ ਜਾਂਦੀਆਂ ਸੀਗੀਆਂ, ਸਾਰੇ ਆਪਾਂ ਜਾਣਦੇ ਹਾਂ, ਪਰ ਪੰਜਾਬੀ ਵਿੱਚ ਮੇਰੇ ਤੋਂ ਪਹਿਲਾਂ ਜਿਹੜੀਆਂ ਕਲਾਤਮਕ ਲੰਮੀਆਂ ਕਹਾਣੀਆਂ ਨੇ ਦੋ, ਇਹ ਜਗ ਤੇ ਜੀਉਣਾ ਕੁੰਡ ਉਹਨਾਂ ਦਾ ਤੇ ਕੁਰਬਾਨੀ ਦਾ ਬੱਕਰਾ, ਇਹ ਸੰਤ ਸਿੰਘ ਸੇਖ ਹੋਰਾਂ ਨੇ ਲਿਖ ਚੁੱਕੇ ਸੀਗੇ। ਤੇ ਤਿੰਨ ਚਾਰ ਕਹਾਣੀਆਂ ਨਾਨਕ ਸਿੰਘ ਹੋਰਾਂ ਨੇ ਵੀ ਲੰਬੀਆਂ ਲਿਖੀਆਂ ਸੀ, ਪਰ ਉਹ ਨਾਵਲੀ ਕਿਸਮ ਦੀਆਂ ਸੀ, ਉਹ ਕਲਾਤਮਕ ਕਹਾਣੀਆਂ ਨਹੀਂ ਸਨ। ਤੇ ਜਦੋਂ ਮੈਂ ਕਹਾਣੀ ਲਿਖੀ ਤੇ ਮੈਂ ਕਹਾਣੀ ਲੰਮੀ ਕਰਨ ਦੇ ਹਿਸਾਬ ਨਾਲ ਨਹੀਂ ਸੀ ਲਿਖੀ, ਮੈਂ ਆਪਣੀ ਗੱਲ ਨੂੰ ਇਸ ਤਰੀਕੇ ਨਾਲ ਪੇਸ਼ ਕਰਨੀ ਚਾਹੁੰਦਾ ਸਾਂ ਕਿ ਕਰਦਿਆਂ ਕਰਦਿਆਂ ਗੱਲ ਮੈਂ ਸਿੱਧਾ ਨੱਕ ਦੀ ਸਿੱਧੇ ਨਹੀਂ ਸਾ ਜਾਣਾ ਚਾਹ ਰਿਹਾ, ਕਿਉਂਕਿ ਜਿਹੜੀ ਵੀ ਜ਼ਿੰਦਗੀ ਦੀ ਸੱਚਾਈ ਸੀ, ਮੈਨੂੰ ਲੱਗਦਾ ਸੀ ਕਿ ਆਸੇ ਪਾਸੇ ਬਹੁਤ ਕੁਝ ਸੋਹਣਾ ਸੋਹਣਾ ਹੈਗਾ, ਜਿਹੜਾ ਸੋਹਣਾ ਸੋਹਣਾ ਕਿ ਨਹੀਂ ਉਹਦਾ ਵੀ ਜ਼ਿਕਰ ਨਾਲ ਦੇ ਨਾਲ ਹੋਵੇ। ਤੇ ਜਿੱਥੇ ਤਰਕਸੰਗਤ ਢੰਗ ਦੇ ਨਾਲ ਮੇਰੀ ਗੱਲ ਮੁੱਕਦੀ ਆ, ਜੇ 10 ਸਫ਼ਿਆਂ ਚ ਮੁੱਕਦੀ ਤੇ ਮੁੱਕ ਜਾਣੀ ਚਾਹੀਦੀ ਹੈ, ਜੇ 50 ਸਫ਼ਿਆਂ ਚ ਮੁੱਕਦੀ ਹੈ ਤੇ 50 ਸਫ਼ਿਆਂ ਚ ਮੁੱਕਣੀ ਚਾਹੀਦੀ। ਨਾ ਤੁਸੀਂ 2-17 ਵੱਧ ਲਿਖੋ, ਨਾ 2-17 ਘੱਟ ਲਿਖੋ। ਤੇ ਕਿਉਂਕਿ ਮੇਰੇ ਕੋਲ ਵਸਤੂ ਤੇ ਮੇਰਾ ਅਨੁਭਵ ਜਿਹੜਾ ਸੀਗਾ ਆਪਣੀ ਜੀਵਨ ਦਾ ਜਿਹੜਾ ਸੀ ਉਹ ਕੁਝ ਇਸ ਮਾਤਰਾ ਵਿੱਚ ਵਧੇਰੇ ਸੀਗਾ ਕਿ ਮੇਰੀ ਗੱਲ ਜਿਹੜੀ ਸੀ ਉਹ ਕਰਦੇ ਕਰਦੇ ਲੰਬੀ ਹੋ ਗਈ, ਔਰ ਲੰਬੀ ਹੋਣ ਦੇ ਕਰਕੇ ਮੇਰੀ ਕਹਾਣੀ ਲੰਬੀ ਹੋ ਗਈ, ਮੇਰੀ ਕਹਾਣੀ ਲੰਬੀ ਨੂੰ ਪ੍ਰਵਾਨਗੀ ਮਿਲ ਗਈ, ਮੇਰੀ ਸਲਾਹਤਾ ਹੋਣ ਲੱਗ ਪਈ, ਮੇਰੇ ਵੱਲ ਵੇਖ ਕੇ ਜਿਹੜੇ ਪੁਰਾਣੇ ਅਰਧ ਨਿੱਕੀ ਕਹਾਣੀ ਦੇ ਜਿਹੜੇ ਸੀ ਕਿ ਨਹੀਂ ਪੱਛਮ ਦੇ ਮਾਪਦੰਡ, ਉਹ ਮੈਂ ਤੋੜ ਦਿੱਤੇ ਪੰਜਾਬੀ ਕਹਾਣੀ ਦੇ ਤੇ ਉਹ ਕਹਾਣੀ ਜਿਹੜੀ ਆ ਜੀ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਦਾ ਸਫ਼ਰ ਹੁੰਦੀ ਆ ਕਹਾਣੀ 10,000 ਸ਼ਬਦਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ ਕਹਾਣੀ ਜਿਹੜੀ ਸਰਪਟ ਘੋੜ ਦੌੜ ਵਰਗੀ ਹੋਣੀ ਚਾਹੀਦੀ ਹੈ ਵਰਿਆਮ ਸਿੰਘ ਸਿੱਧੂ ਦੀਆਂ ਕਹਾਣੀਆਂ ਨੇ ਇਹ ਮਾਪਦੰਡ ਤੋੜ ਦਿੱਤੇ ਮੈਂ ਸਮਝਦਾ ਕਿ ਪ੍ਰਤਿਭਾਵਾਨ ਲੇਖਕ ਕੋਈ ਵੀ ਕਿਸੇ ਵੀ ਵਿਧਾ ਦੇ ਨਿਯਮ ਜਿਹੜੇ ਨੇ ਉਹ ਸਥਾਈ ਤੇ ਸਦੀਵੀ ਨਹੀਂ ਹੁੰਦੇ ਪ੍ਰਤਿਭਾਵਾਨ ਲੇਖਕ ਜਿਹੜੇ ਨੇ ਉਹ ਪੁਰਾਣੇ ਨਿਯਮਾਂ ਨੂੰ ਤੋੜਦੇ ਰਹਿੰਦੇ ਨੇ ਤੇ ਨਵੇਂ ਨਿਯਮ ਵਿਧਾਨ ਜਿਹੜੇ ਨੂੰ ਸਥਾਪਿਤ ਕਰਦੇ ਰਹਿੰਦੇ ਨੇ ਤੇ ਮੈਨੂੰ ਖੁਸ਼ੀ ਤੇ ਮਾਣ ਹੈ ਕਿ ਜਿਹੜੀ ਕਹਾਣੀ ਆ ਲੰਬੀ ਉਹ ਮੇਰੇ ਨਾਲ ਜੁੜੀ ਤੇ ਮੇਰੇ ਵੱਲ ਦੇਖ ਕੇ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਲੰਬੀਆਂ ਕਹਾਣੀਆਂ ਲਿਖੀਆਂ ਔਰ ਲੰਬੀ ਕਹਾਣੀ ਦੀ ਵਿਧਾ ਸਥਾਪਿਤ ਹੋ ਗਈ ਪਰ ਉਹਨਾਂ ਵਿਚ ਬਹੁਤ ਸਾਰੇ ਲੋਕਾਂ ਨੇ ਲੰਬੀਆਂ ਕਹਾਣੀਆਂ ਲਿਖੀਆਂ ਆਕਾਰ ਪੱਖੋਂ ਜਦੋਂ ਤੁਸੀਂ ਸੋਚ ਕੇ ਲਿਖਦੇ ਹੋ ਕਿ ਮੈਂ ਲੰਬੀ ਕਹਾਣੀ ਲਿਖਣੀ ਆ ਤੇ ਤੁਸੀਂ ਉਦੋਂ ਆਕਾਰ ਨੂੰ ਪਹਿਲ ਦਿੰਦੇ ਹੋ ਵਸਤੂ ਨੂੰ ਪਹਿਲ ਨਹੀਂ ਦਿੰਦੇ ਹਨਾ ਤੋ ਇਹ ਗੱਲ ਗਲਤ ਸੀ ਉਹ ਕਹਾਣੀ ਜਿਹੜੀ ਉਹ ਫਿਰ ਵਧਾਈ ਹੋਈ ਕਹਾਣੀ ਲੱਗਦੀ ਹੈ ਉਹਦੇ ਵਿੱਚ ਲੰਬਾਈ ਰਹਿ ਜਾਂਦੀ ਹੈ ਡੂੰਘਾਈ ਨਹੀਂ ਰਹਿੰਦੀ ਤੋ ਉਹ ਜਿਹੜੀ ਸੀ ਉਹ ਨੁਕਸਾਨ ਵੀ ਲੰਬੀ ਕਹਾਣੀ ਦੇ
1: ਹੋਏ ਤੁਹਾਡੀ ਜਿਹੜੀ ਕਹਾਣੀ ਦੀ ਪੁਸਤਕ ਹੈ ਤਿਲ ਫੁੱਲ ਤੇ ਹੋਰ ਕਹਾਣੀਆਂ ਮੈਂ ਹੈਰਾਨ ਰਹਿ ਗਿਆ ਕਿ ਤੁਹਾਡੀ ਇੱਕ ਕਹਾਣੀ ਸਿਰਫ ਇੱਕ ਪੰਨੇ ਦੀ ਸੀਗੀ
0: ਜੀ ਜੀ
1: ਤੇ ਤੁਸੀਂ ਮਤਲਬ ਵਸਤੂ ਵਿਸ਼ਾ ਵਸਤੂ ਹੈ ਜਿਹੜਾ ਉਹਦੇ ਆਧਾਰ ਤੇ ਤੁਸੀਂ ਆਪਣਾ ਜਿਹੜਾ ਆਕਾਰ ਹੈ ਉਹ ਤੈਅ ਕਰਦੇ ਹੋ ਤੇ ਅੱਛਾ ਜਿਹੜਾ ਆਪਾਂ ਵਿਸ਼ਾ ਵਸਤੂ ਤੇ ਆ ਗਏ ਹਾਂ ਤਾਂ ਪੰਜਾਬ ਦੇ ਦੁੱਖਾਂ ਤੇ ਵੀ ਤੁਸੀਂ ਕਾਫੀ ਕਹਾਣੀਆਂ ਲਿਖੀਆਂ ਨੇ ਤੇ ਉਸ ਟਾਈਮ ਜਿਹੜਾ ਮਾਨਵਵਾਦੀ ਜਿਹੜਾ ਨਜ਼ਰੀਆ ਰੱਖਣਾ ਬੜਾ ਮੁਸ਼ਕਿਲ ਸੀ ਕਿਉਂਕਿ ਜਿਹੜੇ ਤਬਕੇ ਉਸ ਟਾਈਮ ਸਫ਼ਰ ਕਰ ਰਹੇ ਸੀ ਉਹਨਾਂ ਚੋਂ ਇੱਕ ਤਬਕੇ ਨਾਲ ਕੋਈ ਸੰਬੰਧ ਰੱਖਦੇ ਸੀਗੇ ਅੱਛਾ ਇਹਦੇ ਇਸ ਕਰਕੇ ਵੀ ਔਖਾ ਸੀ ਗੁਰਦਿਆਲ ਸਿੰਘ ਹੋਰਾਂ ਨਾਲ ਮੈਂ ਇੱਕ ਇੰਟਰਵਿਊ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਪੰਜਾਬ ਦੇ ਦੁਖਾਂਤ ਦਾ ਮੈਨੂੰ ਜਿਹੜਾ ਮੇਰੇ ਤੋਂ ਲੜ ਫੜਿਆ ਨਹੀਂ ਗਿਆ ਮੈਂ ਇਸ ਕਰਕੇ ਇਹਦੇ ਤੇ ਲਿਖਿਆ ਨਹੀਂ ਹੈਗਾ ਤਾਂ ਤੁਹਾਡਾ ਨਜ਼ਰੀਆ ਕਿਹੋ ਜਿਹਾ ਰਿਹਾ ਤੇ ਕਿੰਨਾ ਕੁ ਜਿਹੜੀਆਂ ਉਹਨਾਂ ਚੀਜ਼ਾਂ ਨੇ ਪ੍ਰਭਾਵਿਤ ਕੀਤਾ ਤੇ ਕਿਸ ਨਜ਼ਰੀਏ ਨਾਲ ਕਿਸ ਕੋਸ਼ਿਸ਼ ਦੇ ਨਾਲ ਲਿਖੀਆਂ ਥੋੜੀ ਜਿਹੀ ਦੱਸੋ
0: ਦੇਖੋ ਕੋਸ਼ਿਸ਼ ਕਿਸੇ ਨਾਲ ਨਹੀਂ ਲਿਖੀਆਂ ਮੇਰਾ ਪਿੰਡ ਜਿਹੜਾ ਸੀਗਾ ਸੁਰ ਸਿੰਘ ਪਹਿਲਾਂ ਪੁਰਾਣੇ ਜ਼ਿਲ੍ਹੇ ਲਾਹੌਰ ਚ ਹੁੰਦਾ ਸੀ ਫਿਰ ਅੰਮ੍ਰਿਤਸਰ ਚ ਹੁੰਦਾ ਸੀ ਅੱਜ ਤਰਨ ਤਾਰਨ ਦੇ ਵਿਚ ਹੈ ਔਰ ਇਹ ਇਲਾਕਾ ਉਹ ਸੀ ਜਿਹੜਾ ਉਸ ਸਮੇਂ ਦੇ ਵਿਚ ਅੱਤਵਾਦ ਦਾ ਗੜ ਹੁੰਦਾ ਸੀਗਾ ਮਤਲਬ ਮੈਂ ਆਪਣੇ ਪਿੰਡ ਦੇ ਵਿਚ ਕੋਈ ਦਿਨ ਜਾਂ ਕੋਈ ਰਾਤ ਇਹੋ ਜਿਹੀ ਨਹੀਂ ਵੇਖੀ ਸੁਣੀ ਜਦੋਂ ਸਾਡੇ ਪਿੰਡ ਦੇ ਲੋਕਾਂ ਨੇ ਗੋਲੀ ਦਾ ਖੜਾਕ ਨਾ ਸੁਣਿਆ ਹੋਵੇ ਉਸ ਦੌਰ ਦੇ ਵਿਚ ਮੇਰੇ ਪਿੰਡ ਦੇ 80 ਤੋਂ 90 ਲੋਕ ਮਰੇ ਇਨ੍ਹਾਂ ਵਿਚੋਂ 40-45 ਜਿਹੜੇ ਸਨ ਉਹ ਮੁੰਡਿਆਂ ਨੇ ਮਾਰੇ ਤੇ 40-45 ਜਿਹੜੇ ਲੋਕ ਸਨ ਉਹ ਦੂਜੇ ਪਾਸਿਓ ਮਰੇ ਜਦੋਂ ਤੁਹਾਡੀ ਜ਼ਿੰਦਗੀ ਵਿਚ ਰੋਜ਼ ਹੀ ਸਾਰਾ ਕੁਝ ਜਦੋਂ ਮੈਂ ਕਹਿੰਦਾ ਤੁਹਾਡੇ ਪਿੰਡੇ ਦੇ ਜਿਹੜਾ ਸੇਕ ਆ ਤੁਸੀਂ ਉਹ ਸੇਕ ਦੇ ਜਿਹੜੇ ਫਲੂਏ ਤੁਹਾਡੇ ਚੇਤਰਾ ਤੇ ਪੈਂਦੇ ਆ ਨਾ ਉਹ ਫਲੂਏ ਜਿਹੜੇ ਸੀਗੇ ਉਹ ਮੇਰੀਆਂ ਕਹਾਣੀਆਂ ਦੇ ਸ਼ਬਦਾਂ ਦੇ ਵਿਚ ਪਰਿਵਰਤਿਤ ਹੋਏ ਤੋ ਮੈਂ ਕਹਾਣੀਆਂ ਮੈਂ ਨਾ ਉਹ ਸ਼ੌਕ ਨੂੰ ਲਿਖੀਆਂ ਤੇ ਨਾ ਇਹ ਸਥਾਪਿਤ ਕਰਨ ਵਾਸਤੇ ਲਿਖੀਆਂ ਕਿ ਮੈਂ ਕਿਉਂਕਿ ਉਸ ਵੇਲੇ ਬੈਲੈਂਸਡ ਗੱਲ ਕਰਨੀ ਬਹੁਤ ਖਤਰਨਾਕ ਗੱਲ ਹੁੰਦੀ ਸੀਗੀ ਤੇ ਇਹ ਆਪਣੇ ਆਪ ਨੂੰ ਮੈਨੂੰ 3 ਵਾਰ ਮੈਂ ਮਰਦਾ ਮਰਦਾ ਵੀ ਬਚਿਆ ਉਹ ਅਸੀਂ ਤੇ ਜੀ ਫਿਰ ਉਹ ਬੋਲੇ ਆ ਤੇ 3 ਵਾਰ ਮੌਤ ਦਾ ਸਾਹਮਣਾ ਵੀ ਕਰਨਾ ਪਿਆ ਉਹ ਲੰਬੀਆਂ ਕਹਾਣੀਆਂ ਨੇ ਦੁੱਖਾਂ ਦੀਆਂ ਉਹ ਤੇ ਆਪਾਂ ਕੱਲ ਨੂੰ ਪੂਣੀਆਂ ਛੋਣੀਆਂ ਨੇ ਪਰ ਇਹ ਕਿ ਜਿਹੜੀ ਜ਼ਿੰਦਗੀ ਤੁਸੀਂ ਜੀਵੀ ਹੋਏ ਜਿਹੜੀ ਹੰਡਾਈ ਹੋਵੇ ਮੈਨੂੰ ਖੁਦ ਮਤਲਬ ਏਦਾਂ ਦੇ ਮੇਰੀ ਜ਼ਿੰਦਗੀ ਚ ਦੌਰ ਆਇਆ ਕਿ ਮੈਨੂੰ ਪੁਲਿਸ ਲੈ ਜਾਂਦੀ ਹੁੰਦੀ ਸੀਗੀ ਤੇ ਮੇਰੀ ਘਰ ਵਾਲੀ ਨੂੰ ਪਤਾ ਨਹੀਂ ਸੀ ਹੁੰਦਾ ਮੇਰਾ ਘਰ ਵਾਲਾ ਜਿਉਂਦਾ ਆ ਕਿ ਮਰਿਆ ਹੈਗਾ ਇਹ ਗੱਲਾਂ ਜਿਹੜੀਆਂ ਸੀਗੀਆਂ ਜੋ ਤੁਹਾਡਾ ਬੀਤ ਰਹੀਆਂ ਹੋਣ ਤੇ ਤੁਸੀਂ ਫਿਰ ਕੋਈ ਪਿਆਰ ਮੁਹੱਬਤ ਦੀ ਕਹਾਣੀ ਨਹੀਂ ਲਿਖ ਸਕਦੇ ਉਹਨਾਂ ਪੀੜਾਂ ਤੇ ਦੁੱਖਾਂ ਦੀਆਂ ਕਹਾਣੀਆਂ ਲਿਖੋਗੇ ਤੁਸੀਂ ਔਰ ਮੈਂ ਉਹ ਲਿਖੀਆਂ
1: ਜੀ ਤੁਹਾਡੀ ਜੇਕਰ ਆਪਾਂ ਰਚਨ ਪ੍ਰਕਿਰਿਆ ਤੇ ਆਈਏ ਤਾਂ ਕਹਾਣੀ ਦਾ ਜਿਵੇਂ ਤੁਸੀਂ ਕਹਿ ਰਹੇ ਕਿ ਵਿਸ਼ਾ ਵਸਤੂ ਪਹਿਲਾਂ ਤੁਸੀਂ ਤੈਅ ਕਰਦੇ ਹੋ ਉਹਦੇ ਅਨੁਸਾਰ ਆਕਾਰ ਚੁਣਦੇ ਹੋ ਤਾਂ ਥੋੜਾ ਜਿਹੜਾ ਤੁਹਾਡੀ ਪ੍ਰਕਿਰਿਆ ਹੈ ਸਿਰਜਣਾ ਦੀ ਇਹਦੇ ਬਾਰੇ ਥੋੜਾ ਦੱਸੋ ਕਿ ਕਿਵੇਂ ਕਿਹੜੇ ਕਿਹੜੇ ਪੜਾਅ ਤੈਅ ਹੁੰਦੇ ਨੇ
0: ਤੁਸੀਂ ਕਿਹਾ ਕਿ ਮੈਂ ਆਕਾਰ ਚੁਣਦਾ ਆਕਾਰ ਬਿਲਕੁਲ ਨਹੀਂ ਮੈਂ ਚੁਣਦਾ
1: ਅੱਛਾ ਜੀ
0: ਮੇਰੇ ਸਾਹਮਣੇ ਆਕਾਰ ਕੋਈ ਮਹੱਤਵ ਨਹੀਂ ਰੱਖਦਾ ਮੇਰੇ ਸਾਹਮਣੇ ਵਸਤੂ ਹੁੰਦੀ ਆ ਤੇ ਉਸ ਵਸਤੂ ਨੂੰ ਤਰਕ ਸੰਗਤ ਢੰਗ ਦੇ ਨਾਲ ਉਹਦੇ ਅੰਜਾਮ ਤੱਕ ਚਾਉਣਾ ਜਿਹੜਾ ਇਹ ਮੇਰਾ ਮਕਸਦ ਹੁੰਦਾ ਆ ਤੇ ਮੈਂ ਕਹਾਣੀਆਂ ਮੈਂ ਬਹੁਤ ਘੱਟ ਲਿਖੀਆਂ ਮਤਲਬ ਮੈਂ ਪੰਜਾਬੀ ਵਿਚ ਡਾਕਟਰ ਹਰਭਜਨ ਸਿੰਘ ਜਦੋਂ ਮੈਨੂੰ ਸਾਹਿਤ ਅਕੈਡਮੀ ਦਾ ਇਨਾਮ ਮਿਲਿਆ ਤੇ ਡਾਕਟਰ ਹਰਭਜਨ ਸਿੰਘ ਹੋਣਾ ਨੇ ਕਿਹਾ ਕਿ ਪੰਜਾਬੀ ਸਾਹਿਤ ਦੇ ਵਿਚ ਇੱਕੋ ਬੰਦਾ ਆ जिन्हें सिर्फ 33 कहानियां लिख के साहित्य अकेडमी का नाम ले लिया, ठीक है ना। तो मैं बहुतियां कहानियां नहीं लिखियां, पर मेरी एक एक कहानी जिहड़ी आ उहदा लोकां दीआं दसा दसा किताबां जिन्ना चर्चा हुंदा रहा, क्योंकि उह लोकां दे दुख दी गल सी, लोकां दे दर्द दी गल सी, लोकां दे दिल दी गल सीगी। मैं कहानी अपने मन विच चितवदा, मेरे पात्र जिहड़े ने मन विच हुंदे ने, फिर कोई किसे वेले स्ट्राइक करदी है कोई गल। पहली गल तो मैं कहानी उन्ना चिर लिखदा नहीं जिन्ना चिर तक मैनू इस गल दा पता ना लगे भी गल मकाउणी कित्थे आ जाके। मेरे वास्ते कहानी दा अंत बहुत महत्वपूर्ण हुंदा।
1: थोड़े जिहे शब्दां च मैं तुहाडे तों पुछणा चाहुंदा, तुहाडी पत्नी ते तुहाडे बच्चियां दा तुहाडी लेखनी दे विच किन्ना क साथ रहा?
0: मेरी पत्नी दा बहुत साथ रहा, क्योंकि मेरी पत्नी दे

0: ਸਦਾ ਹੀ ਰਿਹਾ ਹੈ ਕਿ ਮੈਨੂੰ ਲਿਖਣਾ ਚਾਹੀਦਾ ਹੈ, ਚੰਗਾ ਲਿਖਣਾ ਚਾਹੀਦਾ ਹੈ, ਤੇ ਮੇਰੇ ਤੇ ਸਗੋਂ ਇਸ ਗੱਲ ਨੂੰ ਨਾਰਾਜ਼ ਰਹਿੰਦੀ ਹੈ ਕਿ ਮੈਂ ਬਹੁਤ ਘੱਟ ਲਿਖਦਾ ਹਾਂ, ਤੇ ਉਹ ਇਹ ਵੀ ਕਹਿੰਦੀ ਹੈ ਕਿ ਇਹ ਪੰਜਾਬੀ ਦੇ ਪਾਠਕੀ ਜਿਹੜੇ ਨੇ ਉਹ ਬੜੇ ਮਿਹਰਬਾਨ ਨੇ ਕਿ ਤੁਹਾਨੂੰ ਇੰਨਾ ਕੁ ਲਿਖਣ ਦੇ ਉੱਤੇ ਸਿਰ ਤੇ ਚੁੱਕੀ ਫਿਰਦੇ ਨੇ, ਤੇ ਕਹਿੰਦੀ ਹੈ ਕਿ ਇੰਨੇ ਦਾ ਗੁਜ਼ਾਰਾ ਨਹੀਂ ਹੋਣਾ, ਤੁਹਾਨੂੰ ਹੋਰ ਲਿਖਦੇ ਰਹਿਣਾ ਚਾਹੀਦਾ। ਤੇ ਮੈਨੂੰ ਲਿਖਣ ਵਾਸਤੇ ਮੈਂ ਘਰ ਦਾ ਕੋਈ ਕੰਮ ਨਹੀਂ ਜੇ ਸੱਚੀ ਕਰਦਾ, ਉਹਦੀ ਬਹੁਤ ਮੈਨੂੰ ਇਸ ਪੱਖੋਂ ਮਦਦ ਹੈਗੀ।
1: ਅੱਛਾ, ਮੌਜੂਦਾ ਜੋ ਕਹਾਣੀ ਲਿਖੀ ਜਾ ਰਹੀ ਹੈ, ਅੰਤ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਤੁਸੀਂ ਕਿੰਨੇ ਸੰਤੁਸ਼ਟ ਹੋ ਜਿਹੜੇ ਨਵੇਂ ਕਹਾਣੀਕਾਰ ਕਹਾਣੀ ਲਿਖ ਰਹੇ ਨੇ ਜਿਵੇਂ ਦੀ?
0: ਦੇਖੋ, ਕੁਝ ਇੱਕ ਕਹਾਣੀਕਾਰ ਤੇ ਚੰਗੀ ਕਹਾਣੀ ਲਿਖਦੇ। ਮੇਰੇ ਪਸੰਦ ਦਾ ਕਹਾਣੀਕਾਰ ਹੈ ਬਲਵਿੰਦਰ ਗਰੇਵਾਲ
1: ਜੀ,
0: ਠੀਕ ਹੈ ਨਾ, ਉਹ ਬਹੁਤ ਵਧੀਆ ਕਹਾਣੀ ਲਿਖਦਾ ਹੈ। ਕੁਝ ਇਸ ਤਰ੍ਹਾਂ ਹੋਰ ਕਹਾਣੀਕਾਰ ਵੀ ਹੈਗੇ ਨੇ, ਪਰ ਜਿਹੜੀ ਬਹੁਤੀ ਕਹਾਣੀ ਲਿਖੀ ਜਾ ਰਹੀ ਹੈ ਨਾ, ਮੈਂ ਉਸ ਕਹਾਣੀ ਦੇ ਨਾਲ ਮੇਰੀ ਤਸੱਲੀ ਨਹੀਂ ਹੈਗੀ। ਤੇ ਸਾਡੀ ਅੱਜ ਕੱਲ ਦੀਆਂ ਖਾਸ ਤੌਰ ਤੇ ਔਰਤ ਲੇਖਕਾਂ ਤੇ ਇਹ ਨੇ ਜਿਹੜੀਆਂ ਅੱਜ ਕੱਲ ਵੈਬ ਸੀਰੀਜ਼ ਨੂੰ ਦੇਖਦੀਆਂ ਨੇ, ਤੇ ਵੈਬ ਸੀਰੀਜ਼ ਚ ਵਿਸ਼ਾ ਚੁਰਾ ਕੇ ਤੇ ਉਹਨੂੰ ਕਹਾਣੀ ਵਿਚ ਪਰਤਾ ਦਿੰਦੀਆਂ ਨੇ। ਤੇ ਇਹ ਜਿਹੜਾ ਇਹ ਰੁਝਾਨ ਹੈ ਕਿ ਨਹੀਂ, ਇਹਦੇ ਨਾਲ ਕਹਾਣੀ ਅਮੀਰ ਨਹੀਂ ਕੀ ਹੋ ਰਹੀ?
1: ਜੀ ਵਿਆਮ ਸਿੰਘ ਸੰਧੂ ਜੀ, ਤੁਹਾਡੀ ਜਿਹੜਾ ਜੀਵਨ ਦਾ ਤਜਰਬਾ ਨਾ ਇੰਨਾ ਵੱਡਾ ਹੈ, ਤੇ ਤੁਹਾਡਾ ਜਿਹੜਾ ਲੇਖਣੀ ਦੇ ਬਾਰੇ ਚ ਇੰਨੀਆਂ ਲੰਬੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਕਿ ਮੇਰਾ ਖਿਆਲ ਵੀ ਬਹੁਤ ਸਮਾਂ ਚਾਹੀਦਾ ਉਹ ਸਾਰੀਆਂ ਗੱਲਾਂ ਦਾ, ਤੇ ਸਾਡਾ ਦਿਲ ਵੀ ਕਰਦਾ ਕਿ ਤੁਹਾਡੇ ਨਾਲ ਗੱਲ ਕਰਦੇ ਰਹੀਏ, ਪਰ ਪ੍ਰੋਗਰਾਮ ਦੀ ਜਿਹੜਾ ਇੱਕ ਸਮੇਂ ਦੀ ਲਿਮਿਟ ਹੈ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਜਿਹੜਾ ਇਹ ਪ੍ਰੋਗਰਾਮ ਹੈ ਇੱਥੇ ਸਮਾਪਤ ਕਰਨਾ ਪਏਗਾ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਆਪਣੀ ਜ਼ਿੰਦਗੀ ਦੇ ਲਿਖਣ ਦੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਹਾਡੇ ਜਿਹੜੇ ਰੇਡੀਓ ਦੇ ਸਰੋਤੇ ਨੇ ਉਹਨਾਂ ਦੇ ਨਾਲ ਵੀ ਮੈਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।
1: ਸਰੋਤੇ ਇਸ ਦੇ ਨਾਲ ਹੀ ਮੁਹੰਮਦ ਇਮਤਿਆਜ਼ ਨੂੰ ਦਿਓ ਇਜਾਜ਼ਤ, ਸ਼ੁਕਰੀਆ, ਨਮਸਕਾਰ।
2: ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਦੋਸਤੋ, ਅੱਜ ਅਸੀਂ ਕਹਾਣੀਕਾਰ ਵਰਿਆਮ ਸਿੰਘ ਸੰਧੂ ਹੋਰਾਂ ਨਾਲ ਕੀਤੀ ਗੱਲਬਾਤ ਪ੍ਰੋਗਰਾਮ ਜੀ ਆਇਆਂ ਨੂੰ ਦੇ ਵਿਚ ਸੁਣੀ। ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਕਹਿੰਦੇ ਨੇ ਕਿ ਲੇਖਕ ਜਿੱਥੇ ਸਮਾਜ ਦਾ ਇਕ ਆਈਨਾ ਹੁੰਦੇ ਨੇ, ਉਥੇ ਗੀਤ ਸੰਗੀਤ ਗਾਉਣ ਵਾਲੇ ਬਣਾਉਣ ਵਾਲੇ ਵੀ ਸਮਾਜ ਦੀ ਤਰਜਮਾਨੀ ਹੀ ਕਰਦੇ ਨੇ। ਕੁਝ ਪੰਜਾਬੀ ਫਿਲਮ ਮਿਊਜ਼ਿਕ ਤੁਹਾਡੇ ਨਾਮ ਕਰਦੇ ਹਾਂ। ਸਭ ਤੋਂ ਪਹਿਲਾਂ ਦਿਲਰਾਜ ਕੌਰ ਤੇ ਉਨ੍ਹਾਂ ਦੇ ਸਾਥੀਆਂ ਦੀ ਆਵਾਜ਼ ਦੇ ਵਿਚ ਇਹ ਗੀਤ ਸੁਣੋ।

ਦੋਸਤੋ ਤੁਸੀਂ ਸੁਣਦੇ ਸੀ ਪੰਜਾਬੀ ਫਿਲਮ ਮਿਊਜ਼ਿਕ ਤੇ ਉਮੀਦ ਕਰਦੇ ਹਾਂ ਕਿ ਇਹ ਸਿਲਸਿਲਾ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਤੇ ਚਲੋ ਜੀ ਇਸ ਸਿਲਸਿਲੇ ਤੋਂ ਬਾਅਦ ਹੁਣ ਚਲਦੇ ਹਾਂ ਅਗਲੇ ਸਿਗਨਲ ਵੱਲ ਅਗਲਾ ਸਿਗਨਲ ਸਾਡਾ ਹੈ ਤਮੰਨਾ ਜੀ ਹਾਂ ਗ੍ਰੀਨ ਲਾਈਟ ਹੋ ਚੁੱਕੀ ਹੈ ਤੇ ਹੁਣ ਅਸੀਂ ਚਲਦੇ ਹਾਂ ਤਮੰਨਾ ਪ੍ਰੋਗਰਾਮ ਦੇ ਵਿਚ ਉਸ ਖੱਤ ਵੱਲ ਜਿਹਦੀ ਫਰਮਾਇਸ਼ ਅੱਜ ਅਸੀਂ ਪੂਰੀ ਕਰਨੀ ਹੈ ਪਿੰਡ ਨੁਕੇਰੀਆਂ ਨੇੜੇ ਮੰਡੀ ਮੋੜਾ ਵਾਲੀ ਤੋਂ ਕਸ਼ਮੀਰ ਸਿੰਘ ਸੁੱਖਾ ਅਨਮੋਲ ਸੁਖਚਰਨ ਤੇ ਸ਼ਮਸ਼ੇਰ ਸਿੰਘ ਤੇ ਇਨ੍ਹਾਂ ਦੇ ਨਾਲ ਨੇ ਕਰਤਾਰ ਤੇ ਇਨ੍ਹਾਂ ਦੇ ਬਹੁਤ ਸਾਰੇ ਦੋਸਤ ਇਹ ਸੁਣਨਾ ਚਾਹੁੰਦੇ ਨੇ ਜੀ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿਚ ਮਾਪੇ ਆਓ ਫਿਰ ਅਸੀਂ ਵੀ ਸੁਣਦੇ ਹਾਂ।

ਦੋਸਤੋ ਤੁਸੀਂ ਸੁਣ ਰਹੇ ਸੀ ਇਹ ਪਿਆਰਾ ਜਿਹਾ ਗੀਤ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿਚ। ਉਮੀਦ ਕਰਦੇ ਹਾਂ ਕਿ ਅੱਜ ਦਾ ਦੇਸ਼ ਪੰਜਾਬ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਪਸੰਦ ਆਇਆ ਹੈ ਤੇ ਸਾਨੂੰ ਖਤ ਜ਼ਰੂਰ ਲਿਖਣਾ। ਪ੍ਰੋਗਰਾਮ ਦੇਸ਼ ਪੰਜਾਬ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਬਾਕੀ ਦੇ ਪ੍ਰੋਗਰਾਮ ਹੁਣ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ ਔਰ ਕੱਲ ਸਵੇਰੇ ਨਵੀਂ ਸਭਾ ਦੇ ਵਿਚ ਨਵੇਂ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਰੱਬ ਰਾਖਾ।

0: 반가워.
1: 아주 아주 아주 싱가라싱지 아주 멋지하고 아주
0: 자헨지 롤리아라운지 자헨드
1: 자헨지 자헨지 싱가라싱지 멋지하고 그
0: 할짤
1: 했다다
0: 할짤
1: 딱래네
0: 또 하슬라운 뒤타고
1: 할짤 딱래 디코 싱가라싱지
0: 지
1: 할아앗 지리 할아앗 다 앙디에 어 할아앗 찰리 잔디에
0: 지
1: ਪਰ ਹਾਲਾਤ ਦੇ ਲਿਹਾਜ਼ ਦੇ ਨਾਲ ਬੰਦੇ ਦੀ ਹਾਲਤ ਤੇ ਅਸਰ ਪੈਂਦਾ ਹੈ
0: ਪੈਂਦਾ ਜੀ ਕਿਉਂਕਿ ਸਮਾਂ ਮੁੜ ਕੇ ਦੁਬਾਰਾ ਨਹੀਂ ਆਉਂਦਾ
1: ਸੋ ਇਸ ਕਰਕੇ ਜਦੋਂ ਹਾਲਾਤ ਚੰਗੇ ਆਉਂਦੇ ਆ ਜਾਂ ਹਾਲਾਤ ਮਾੜੇ ਆਉਂਦੇ ਆ ਦੋ ਹੀ ਤਰ੍ਹਾਂ ਦੇ ਨੇ ਨਾ
0: ਸਹੀ ਗੱਲ
1: ਸੋ ਇਸ ਕਰਕੇ ਹਾਲਾਤ ਦੇ ਨਾਲ ਲੜਨਾ ਜਾਂ ਹਾਲਾਤ ਦੇ ਅੱਗੇ ਖੜਨਾ ਜਾਂ ਹਾਲਾਤ ਤੋਂ ਡਰਨਾ
0: ਜਾਂ ਹਾਲਾਤ ਮੁਤਾਬਕ ਚੱਲਣਾ
1: ਜਾਂ ਹਾਲਾਤ ਮੁਤਾਬਕ ਬੰਦੋਬਸਤ ਕਰਨਾ
0: ਸਹੀ ਗੱਲ
1: ਹੈ ਕਿ ਨਹੀਂ ਹੁਣ ਇਹ ਤੁਹਾਡੀ ਸੋਝੀ ਹੈ ਤੁਹਾਡੀ ਸਮਝ ਹੈ ਹੁਣ ਕਈ ਬੰਦੇ ਤਾਂ ਐਸੇ ਆ ਜਿਹੜੇ ਪਹਾੜਾਂ ਨਾਲ ਹੀ ਮੱਥਾ ਲਾ ਲੈਂਦੇ ਆ
0: ਸਹੀ ਗੱਲ
1: ਕਈ ਬੰਦੇ ਐਸੇ ਹੈ ਵੀ ਮੱਥਾ ਲਾਉਣ ਤੋਂ ਪਹਿਲੇ ਮੱਥਾ ਟੇਕ ਜਾਂਦੇ ਆ
0: ਸਹੀ ਗੱਲ ਬਥੇਰੇ ਬੰਦੇ ਮਿਲਦੇ
1: ਆ ਬਥੇਰੇ ਬੰਦੇ ਮਿਲਦੇ
0: ਆ ਹੌਸਲਾ ਹੀ ਨਹੀਂ ਹੁੰਦਾ
1: ਹੌਸਲਾ ਨਹੀਂ ਹੁੰਦਾ ਹਿੰਮਤ ਨਹੀਂ ਹੁੰਦਾ
0: ਜੀ
1: ਸੋ ਇਸ ਕਰਕੇ ਗੱਲ ਤਾਂ ਕੀਤੀ ਹੈ ਸ਼ਿੰਗਾਰਾ ਸਿੰਘ ਜੀ ਬਹੁਤ ਸਾਰੀਆਂ ਘਟਨਾਵਾਂ ਤੇ ਬਹੁਤ ਸਾਰੀਆਂ ਦੁਰਘਟਨਾਵਾਂ ਹਾਲਾਤਾਂ ਚੋਂ ਪੈਦਾ ਹੁੰਦੀਆਂ
0: ਹਾਂ ਸਹੀ ਗੱਲ
1: ਹੈ ਕਿ ਨਹੀਂ
0: ਜੀ
1: ਹਾਲਾਤ ਬਾਹਰੀ ਵੀ ਹੋ ਸਕਦੇ ਆ ਹਾਲਾਤ ਜਿਹੜੇ ਅੰਦਰੂਨੀ ਵੀ ਹੋ ਸਕਦੇ ਆ
0: ਜੀ
1: ਸੋ ਇਸ ਕਰਕੇ ਦੋਨਾਂ ਹੀ ਪੱਖਾਂ ਦੇ ਉੱਤੇ ਫੈਸਲਾ ਤੁਸੀਂ ਕਰਨਾ
0: ਦੇਖੋ ਗੱਲ ਹਾਲਾਤਾਂ ਦੀ ਚੱਲੀ ਆ ਅੰਦਰੂਨੀ ਦੀ ਗੱਲ ਕਰਦੇ ਤੁਸੀਂ ਅੰਦਰੂਨੀ ਜਿਹੜੇ ਹਾਲਾਤ ਮਾੜੇ ਹੋਣੇ ਆ ਉਹ ਬਹੁਤ ਖਤਰਨਾਕ ਆ ਜੀ
1: ਬਾਹਰ ਨਾਲੋਂ ਵੀ
0: ਬਾਹਰ ਨਾਲੋਂ ਜ਼ਿਆਦਾ ਖਤਰਨਾਕ ਆ ਬਾਹਰ ਤਾਂ ਬੰਦੇ ਨੂੰ ਪਤਾ ਹੁੰਦਾ ਮੇਰਾ ਦੁਸ਼ਮਣ ਆ ਘਰ ਚ ਤਾਂ ਪਤਾ ਹੀ ਨਹੀਂ ਹੁੰਦਾ ਦੁਸ਼ਮਣ ਕੌਣ ਆ
1: ਕੌਣ ਹੈ
0: ਹਾਂਜੀ ਤੇ ਇਸ ਕਰਕੇ ਹਾਲਾਤ ਜਿਹੜੇ ਆ ਸਭ ਨਾਲ ਮਾੜੇ ਆ ਔਰ ਸਭ ਨਾਲ ਖਤਰਨਾਕ ਆ
1: ਖਤਰਨਾਕ ਹੈ ਸੋ ਇਸ ਕਰਕੇ ਦੇਖੋ ਸ਼ਿੰਗਾਰਾ ਸਿੰਘ ਜੀ ਚਾਹੇ ਹਾਲਾਤ ਬਾਹਰੀ ਹੈ ਚਾਹੇ ਅੰਦਰੂਨੀ ਹੈ
0: ਜੀ
1: ਪਰ ਇਹ ਹੈ ਕਿ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਤੁਹਾਡੀ ਸਮਝ ਹੈ ਉਹਨਾਂ ਨਾਲ ਨਜਿੱਠਣਾ ਉਹਨਾਂ ਦਾ ਮੁਕਾਬਲਾ ਕਰਨਾ ਚਾਹੇ ਤੁਸੀਂ ਗੱਲ ਨੂੰ ਵਿਗਾੜ ਲਓ ਚਾਹੇ ਤੁਸੀਂ ਗੱਲ ਨੂੰ ਸੰਭਾਲ ਲਓ ਹਨਾ ਜਾਂ ਸੁਲਝਾ ਲਓ ਇਹ ਦੋਨਾਂ ਪੱਖਾਂ ਦੇ ਹੈ ਤੁਹਾਡੀ ਸਮਝ ਹੈ ਕਿਉਂਕਿ ਦੇਖੋ ਜਿੱਦਾਂ ਸਿਆਣੇ ਕਹਿੰਦੇ ਵੀ ਇੱਕ ਹੋਵੇ ਕਮਲਾ ਸਮਝਾਵੇ ਬੇੜਾ ਬੇੜਾ ਹੋਵੇ ਕਮਲਾ ਤਾਂ ਸਮਝਾਵੇ ਕਿਹੜਾ
0: ਬਸ ਬਸ ਗੱਲ ਉਹੀ ਹੈ ਜੀ ਦੇਖੋ ਇਦਾਂ ਦੇ ਹਾਲਾਤ ਜਿਹੜੇ ਪੈਦਾ ਹੋ ਜਾਣ ਤਾਂ ਬੰਦੇ ਨੂੰ ਚੁੱਪ ਰਹਿਣ ਕੇ ਭਲਾਈ ਆ ਜਿਹੜੀ ਚੁੱਪੀ ਆ ਹਜ਼ਾਰ ਮਸਲਿਆਂ ਦਾ ਹੱਲ ਆ
1: ਹੱਲ ਦੇਖੋ ਅਸ਼ਕੇ ਜਾਈਏ ਸ਼ਿੰਗਾਰਾ ਸਿੰਘ ਜੀ ਇਹ ਐਸਾ ਹੱਲ ਹੈ
0: ਜੀ
1: ਵੀ ਹਿੰਗ ਨਾ ਲੱਗੇ ਫਟਕੜੀ
0: ਆਹ
1: ਤੇ ਰੰਗ ਚੌਖਾ
0: ਸਹੀ ਗੱਲ
1: ਜੇ ਕਿਤੇ ਹਾਲਾਤ ਦੇ

0: ਮੁਤਾਬਕ ਬੰਦਾ ਜਿਹੜਾ ਸਮਝਦਾਰ ਬੰਦਾ ਉਹ ਚੁੱਪ ਰਹਿ ਜੇ ਜਾਂ ਚੁੱਪ ਵੱਟ ਜੇ, ਕਿਉਂਕਿ ਜਿਹੜੇ ਤੱਤ ਭੜੱਤੇ ਦੇ ਵਿੱਚ ਜਵਾਬਦੇਹੀ ਹੈ ਨਾ, ਜਦੋਂ ਅਸੀਂ ਜਵਾਬ ਦਿੰਦੇ ਹਾਂ ਤੱਤ ਭੜੱਤੇ ਕਿਸੇ ਚੀਜ਼ ਦਾ, ਤੇ ਉਹ ਜਵਾਬਦੇਹੀ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਅੱਗੇ ਚੱਲ ਜਾਂਦੀਆਂ ਨੇ।
1: ਸਹੀ ਗੱਲ ਆ, ਸੋ ਬੰਦੇ ਨੂੰ ਕਈ ਵਾਰ ਪਤਾ ਨੀ ਲੱਗਦਾ ਮੈਂ ਕਹਿਣਾ ਕੀ।
0: ਗੁੱਸਾ ਦੇਖੋ ਜੀ, ਸਿਆਣੇ ਲਿਖਿਆ ਨੀ ਤਾਂ ਕਈ ਵਾਰ ਕੰਧਾਂ ਤੇ ਵੀ ਗੁੱਸਾ ਅਕਲ ਨੂੰ ਖਾ ਜਾਂਦਾ।
1: ਸਹੀ ਗੱਲ ਆ,
0: ਹੈਨੀ, ਨਸ਼ਾ ਸ਼ਕਲ ਨੂੰ ਖਾ ਜਾਂਦਾ।
1: ਸਹੀ ਗੱਲ,
0: ਗੁੱਸਾ ਅਕਲ ਨੂੰ ਖਾ ਜਾਂਦਾ, ਨਸ਼ਾ ਅਕਲ ਨੂੰ ਖਾ ਜਾਂਦਾ।
1: ਬਿਲਕੁਲ ਜੀ,
0: ਸੋ ਗੁੱਸੇ ਦਾ ਕੰਮ ਹੈ ਤੁਹਾਡੀ ਅਕਲ ਨੂੰ ਖਾਣਾ
1: ਜੀ।
0: ਜੇ ਬੰਦੇ ਜਿਹੜੇ ਬੰਦੇ ਬਾਬਤ ਤੁਸੀਂ ਸੋਚ ਰਹੇ ਹੋ ਜਾਂ ਜਿਹੜਾ ਬੰਦਾ ਤੁਹਾਡੇ ਨਾਲ ਵਿਵਾਦ ਦਾ ਕਾਰਨ ਬਣ ਰਿਹਾ
1: ਜੀ,
0: ਤੁਸੀਂ ਉਸ ਬੰਦੇ ਦੇ ਚੰਗੇ ਮਾੜੇ ਪੱਖ ਤੇ ਨਾ ਜਾਓ।
1: ਸਹੀ ਗੱਲ,
0: ਤੁਸੀਂ ਇਹ ਸੋਚੋ ਕਿ ਉਹ ਤਾਂ ਇਸ ਟਾਈਮ ਵਕਤ ਗੁੱਸੇ ਚ ਹੈ, ਤੁਸੀਂ ਗੁੱਸੇ ਦਾ ਮੁਕਾਬਲਾ ਕਰਨਾ ਨਾ ਕਿ ਬੰਦੇ ਦਾ ਮੁਕਾਬਲਾ ਕਰਨਾ।
1: ਸਹੀ ਗੱਲ,
0: ਇਹ ਇਮਤਿਹਾਨ ਤੁਹਾਡਾ ਹੈ
1: ਜੀ।
0: ਤੁਸੀਂ ਤੁਹਾਡੇ ਜਿੱਦਾਂ ਕਹਿੰਦੇ ਕਿ ਤੁਹਾਡੇ ਚ ਕਿੰਨਾ ਕੁ ਬਲ ਹੈ, ਤੁਹਾਡੇ ਚ ਕਿੰਨੀ ਕੁ ਲਿਆਕਤ ਹੈ, ਕਿੰਨੀ ਕੁ ਤਾਕਤ ਹੈ
1: ਜੀ।
0: ਗੁੱਸੇ ਦਾ ਮੁਕਾਬਲਾ ਸਿਰਫ ਇਹ ਨਹੀਂ ਹੁੰਦਾ ਕਿ ਮੈਂ ਆਪਣੇ ਗੁੱਸੇ ਦਾ ਮੁਕਾਬਲਾ ਕਰਦਾ, ਦੂਜੇ ਦੇ ਗੁੱਸੇ ਨੂੰ ਸਹਿਣ ਕਰਨਾ ਇਹ ਉਹ ਤੋਂ ਵੀ ਵੱਡੀ ਗੱਲ ਹੈ।
1: ਦੇਖੋ, ਸਭ ਨਾਲ ਵੱਡੀ ਗੱਲ ਆ ਉਹਨੂੰ ਪੜ੍ਹਨਾ, ਜਿਹਨੂੰ ਪੜ੍ਹਨਾ ਆ ਗਿਆ ਨਾ ਉਹਨੂੰ ਲੜਨਾ ਵੀ ਆ ਗਿਆ,
0: ਲੜਨਾ ਆ ਗਿਆ।
1: ਇਸ ਕਰਕੇ ਬੰਦੇ ਨੂੰ ਪੜ੍ਹਨਾ ਸਿੱਖੋ ਪਹਿਲੇ, ਤਾਂ ਤੁਸੀਂ ਹਾਲਾਤਾਂ ਤੇ ਕਾਬੂ ਪਾ ਸਕਦੇ ਹੋ।
0: ਦੇਖੋ, ਦੋ ਤਰ੍ਹਾਂ ਦੇ ਬੰਦੇ ਹੁੰਦੇ ਆ
1: ਜੀ,
0: ਕਈ ਜ਼ੁਬਾਨ ਦੇ ਕੌੜੇ ਹੁੰਦੇ ਆ, ਦਿਲ ਦੇ ਸਾਫ਼ ਹੁੰਦੇ ਆ, ਕਈ ਦਿਲ ਦੇ ਖੋਟੇ ਹੁੰਦੇ ਆ, ਜ਼ੁਬਾਨ ਦੇ ਮਿੱਠੇ ਹੁੰਦੇ ਆ।
1: ਸਹੀ ਗੱਲ ਆ,
0: ਹੁਣ ਤੁਸੀਂ ਦੱਸੋ ਸ਼ਗਾਲਾ ਸਿੰਘ ਜੀ, ਕਿਹਨੂੰ ਚੰਗਾ ਕਹੋਗੇ?
1: ਦੇਖੋ, ਗੱਲ ਤਾਂ ਇਹ ਆ ਵੀ
0: ਕੌੜ ਤੁੰਬਾ ਜਿਹੜਾ ਹੈ ਕੌੜਾ ਹੁੰਦਾ,
1: ਉਹਦੇ ਫਾਇਦੇ ਬੜੇ,
0: ਫਾਇਦੇ ਬੜੇ
1: ਜੀ।
0: ਸੋ ਜੇ ਆਪਾਂ ਦੇਖੀਏ ਕਿ ਬੰਦਾ ਯਾਰ ਥੋੜਾ ਜਿਹਾ ਬੜਬੋਲਾ ਹੈ ਜਾਂ ਉਹਦੀ ਜ਼ੁਬਾਨ ਤੇ ਉਹਦਾ ਜਿੱਦਾਂ ਕਹਿੰਦੇ ਕਾਬੂ ਨਹੀਂ ਹੈ, ਪਰ ਬੰਦਾ ਦਿਲ ਦਾ ਸਾਫ਼ ਬੜੇ, ਦਿਲ ਚ ਮੈਲ ਨਹੀਂ
1: ਜੀ,
0: ਬੰਦਾ ਉਹਦੇ ਨਾਲ ਤੁਰਨਾ ਚਾਹੁੰਦਾ, ਉਹਦੇ ਨਾਲ ਖੜਦਾ ਹੈ
1: ਜੀ।
0: ਪਰ ਜਿਹੜਾ ਬੰਦਾ ਦਿਲ ਚ ਰੱਖਦਾ ਹੈ, ਦਿਲ ਦਾ ਸਾਫ਼ ਨੀ ਹੈਨਾ, ਦਿਲ ਚ ਕੋਈ ਮੈਲ ਰੱਖਦਾ ਹੈ, ਉਹ ਲੱਖ ਜ਼ੁਬਾਨ ਦਾ ਮਿੱਠਾ ਹੋਵੇ, ਲੱਖ ਤੁਹਾਡੇ ਨਾਲ ਜਿੱਦਾਂ ਮਰਜ਼ੀ ਪਿਆਰ ਦਿਖਾਵੇ, ਉਸ ਬੰਦੇ ਤੋਂ ਤੁਸੀਂ ਬਚ ਕੇ ਰਹਿਣਾ,
1: ਬਚ ਕੇ ਰਹਿਣਾ, ਦੂਰ ਵੀ ਰਹਿਣਾ,
0: ਦੂਰ ਵੀ ਰਹਿਣਾ,
1: ਕਿਉਂਕਿ ਅੱਗੇ ਕੋਈ ਪਤਾ ਨੀ ਕਦੋਂ ਇਹਨੇ ਡੰਗ ਮਾਰ ਲੈਣਾ, ਸੱਪ ਨੇ ਹੁੰਦੇ।
0: ਇਹ ਦੇਖੋ ਜੀ, ਇਹ ਐਸਾ ਡੰਗ ਮਾਰਦੇ ਹੈ
1: ਜੀ,
0: ਭਾਈ ਉਦੋਂ ਡੰਗ ਮਾਰਨਗੇ ਫਿਰ ਜਦੋਂ ਤੁਹਾਡੇ ਕੋਈ ਜ਼ਹਿਰ ਦਾ ਜਿੱਦਾਂ ਕੱਢਣ ਦਾ ਇਲਾਜ ਨੀ ਹੋਊ,
1: ਜਿਹਦਾ ਤੋੜ ਹੈ ਨੀ ਕੋਈ,
0: ਕੋਈ ਤੋੜ ਨੀ। ਸੋ ਇਹੋ ਜਿਹੇ ਲੋਕਾਂ ਤੋਂ ਆਪਾਂ ਬਚਣਾ
1: ਜੀ।
0: ਤੇ ਗੱਲ ਸ਼ਿੰਗਾਰਾ ਸਿੰਘ ਜੀ ਇਹੀ ਹੈ ਕਿ ਗੁੱਸਾ ਜਿੱਦਾਂ ਆਪਾਂ ਕਿਹਾ ਕਿ ਗੁੱਸੇ ਦੇ ਵਿੱਚ ਬੰਦਾ ਆਪਣੀ ਅਕਲ ਖੋ ਬੈਠਦਾ ਹੈ
1: ਜੀ,
0: ਤੇ ਅਕਲ ਜਦੋਂ ਬੰਦਾ ਖੋ ਬੈਠਦਾ ਹੈ ਤੇ ਉਹਦੀਆਂ ਸਾਰੀਆਂ ਸਮਝਾਂ ਉਹ ਤੋਂ ਦੂਰ ਚਲੀਆਂ ਜਾਂਦੀਆਂ
1: ਜੀ।
0: ਕੋਰਟਾਂ, ਕਚਹਿਰੀਆਂ, ਹਸਪਤਾਲਾਂ, ਥਾਣੇ, ਜਿੱਥੇ ਮਰਜ਼ੀ ਚਲੇ ਜਾਓ ਤੁਸੀਂ, ਮਸਲੇ ਜਿਹੜੇ ਹੈ ਅਕਲ ਦੇ ਜਿਹੜਾ ਬੇਕਾਬੂ ਹੋਣ ਦੇ ਨਾਲ ਹੀ ਪੈਦਾ ਹੁੰਦੇ ਹੈ।
1: ਬਿਲਕੁਲ ਜੀ।
0: ਸੋ ਇਸ ਕਰਕੇ ਜੇ ਤੁਸੀਂ ਆਪਣੇ ਇੱਕ ਪੱਖ ਦੇ ਉੱਤੇ ਇੱਕ ਧਿਰ ਜਿਹੜੀ ਹੈ ਉਹ ਕਿਤੇ ਕਾਬੂ ਕਰ ਲੇ ਜਾਂ ਉਸ ਸਮੇਂ ਨੂੰ ਟਾਲ ਜੇ ਹੈਨਾ, ਉਸ ਹਾਲਾਤ ਨੂੰ ਸਮਝ ਲੇ ਕਿ ਇਹ ਹਾਲਾਤ ਜਿਹੜੇ ਮੈਨੂੰ ਹਾਲਤ ਤੋਂ ਜਿਹੜੀ ਮੇਰੀ ਬੱਤਰ ਕਰ ਦੇਣਗੇ, ਮੈਂ ਇਹਨਾਂ ਤੋਂ ਬਚਣਾ।
1: ਦੇਖੋ ਜੀ, ਬਾਣੀ ਕਹਿੰਦੀ ਵਕਤ ਵਿਚਾਰੇ ਸੋਈ ਬੰਦਾ,
0: ਸੋਈ ਬੰਦਾ
1: ਜਿਹੜਾ ਵਕਤ ਨੂੰ ਨਹੀਂ ਵਿਚਾਰਦਾ ਉਹ ਹਮੇਸ਼ਾ ਧੋਖਾ ਖਾਂਦਾ
0: ਖਾਂਦਾ। ਦੋ ਕਬੂਲ ਗਾਉਣ ਦੇ ਲਾਉਂਦੇ ਆ,
1: ਲਾ ਦਿਓ ਜੀ।

0: ਹਾਂਜੀ
1: ਸ਼ਿੰਗਾਰਾ ਸਿੰਘ ਜੀ ਬਚਾਲਿਓ, ਦੇਖੋ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੇ ਦੇਸ਼ ਦਾ ਸੰਵਿਧਾਨ, ਭਾਰਤੀ ਸੰਵਿਧਾਨ
0: ਜੀ,
1: ਇਹ ਪੂਰੀ ਦੁਨੀਆਂ ਦੇ ਵਿੱਚ ਇੱਕ ਨਵੇਕਲਾ ਜਿੱਦਾਂ ਕਹਿੰਦੇ ਇੱਕ ਲੋਕਤੰਤਰੀ ਢਾਂਚਾ ਹੈ।
0: ਬਿਲਕੁਲ ਜੀ,
1: ਔਰ ਇਸੇ ਕਰਕੇ ਪੂਰੀ ਦੁਨੀਆਂ ਦੇ ਵਿੱਚ ਸਾਡੇ ਲੋਕਤੰਤਰ ਦੀ ਚਰਚਾ ਹੈ
0: ਜੀ,
1: ਇਹਦੇ ਬਾਰੇ ਗੱਲ ਕੀਤੀ ਜਾਂਦੀ ਹੈ ਔਰ ਆਪਣੇ ਮੁਲਕ ਚ ਤਾਂ ਆਪਾਂ ਫਖਰ ਨਾਲ ਗੱਲ ਕਰਦੇ ਹਾਂ।
0: ਦੇਖੋ ਮਾਣ ਆ ਸਾਨੂੰ ਪੂਰਾ ਜੀ।
1: ਭਾਰਤੀ ਸੰਵਿਧਾਨ ਲੋਕਤੰਤਰ ਦਾ ਆਧਾਰ, ਇੱਕ ਵਿਚਾਰ ਚਰਚਾ ਹੈ ਜਿਹਦੇ ਚ ਹਿੱਸਾ ਲਿਆ ਤਰਨ ਕਈ ਤੇ ਆਸ਼ਮਾ ਹੋਰਾਂ ਨੇ।
0: ਅੱਛਾ ਜੀ,
1: ਆਪਾਂ ਸੁਣਦੇ
2: ਸੁਣਾਓ ਜੀ ਫਿਰ। ਸਾਰਿਆਂ ਨੂੰ ਬੜੀ ਮਿੱਠੀ ਜੀ ਸਤਿ ਸ੍ਰੀ ਅਕਾਲ, ਮੈਂ ਆਸ਼ੀ ਮਸਾਨੀ ਰਾਜਨੀਤੀ ਵਿਭਾਗ ਕੇਮ ਵੀ ਕਾਲਜ ਜਲੰਧਰ ਤੋਂ ਹਾਜ਼ਰ ਹੋਈਆਂ ਪ੍ਰੋਗਰਾਮ ਲੈ ਕੇ ਭਾਰਤ ਦਾ ਸੰਵਿਧਾਨ ਲੋਕਤੰਤਰ ਦਾ ਆਧਾਰ। ਇਸ ਪ੍ਰੋਗਰਾਮ ਵਿਚ ਮੇਰੇ ਨਾਲ ਮੇਰਾ ਸਾਥ ਦੇਣਗੇ ਪ੍ਰੋਫੈਸਰ ਤਰੁਣ ਕਈ ਜੋ ਕਿ SPN ਕਾਲਜ ਮੁਕੇਰੀਆ ਤੋਂ ਹਨ। ਪ੍ਰੋਫੈਸਰ ਸਾਹਿਬ ਤੁਹਾਡਾ ਬੜਾ ਨਿੱਘਾ ਸਵਾਗਤ ਹੈ।
3: ਮੈਡਮ ਬਹੁਤ ਬਹੁਤ ਧੰਨਵਾਦ।
2: ਅਸੀਂ ਅੱਜ ਗੱਲਬਾਤ ਕਰਨੀ ਹੈ ਸੰਵਿਧਾਨ ਦੀ। ਸੰਵਿਧਾਨ ਕੀ ਹੈ ਆਓ ਪਹਿਲੇ ਅਸੀਂ ਸਮਝੀਏ। ਸੰਵਿਧਾਨ ਇਕ ਸਿਧਾਂਤਾ ਦਾ ਮੁੱਢ ਮੂਲ ਹੁੰਦਾ ਹੈ ਜਿਸ ਵਿਚ ਸਮਾਜ, ਸਰਕਾਰ ਅਤੇ ਰਾਜਨੀਤਿਕ ਢਾਂਚੇ ਨੂੰ ਕਿਵੇਂ ਚਲਾਉਣਾ ਹੈ ਉਸਦੇ ਬਾਰੇ ਲਿਖਿਆ ਹੁੰਦਾ ਹੈ। ਆਮ ਲੋਕਾਂ ਲਈ ਇਸ ਵਿਚ ਉਨ੍ਹਾਂ ਦੇ ਹੱਕਾਂ ਦੀ ਗੱਲਬਾਤ ਕੀਤੀ ਜਾਂਦੀ ਹੈ ਅਤੇ

0: ਉਹਨਾਂ ਦੇ ਕੀ ਕਰਤੱਵਯ ਹੈ ਅਤੇ ਦੇਸ਼ ਨੇ ਉਹਨਾਂ ਨੂੰ ਕੀ ਦੇਣਾ ਹੈ ਅਤੇ ਕੀ ਲੈਣਾ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਇਹ ਸੰਵਿਧਾਨ ਦੀ ਜਿਹੜੀ ਪਰੰਪਰਾ ਹੈ ਇਹ ਕਿਵੇਂ ਸ਼ੁਰੂ ਹੋਈ। ਜਿਸ ਸੰਵਿਧਾਨ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ ਇਸ ਸੰਵਿਧਾਨ ਦੀ ਪਰੰਪਰਾ ਸ਼ੁਰੂ ਹੋਈ 20ਵੀਂ ਸਦੀ ਵਿਚ। ਸਭ ਤੋਂ ਪਹਿਲੇ ਜਿਹੜਾ ਇੰਗਲੈਂਡ ਸੀ ਉਥੇ ਇਹ ਸੰਵਿਧਾਨ ਬਣਿਆ ਲੇਕਿਨ ਉਹ ਲਿਖਿਤ ਰੂਪ ਵਿਚ ਨਹੀਂ ਸੀ। ਉਸ ਤੋਂ ਬਾਅਦ ਅਮੈਰੀਕਾ ਨੇ ਇਸ ਨੂੰ ਬਣਾਇਆ। ਸਭ ਤੋਂ ਪਹਿਲੇ ਅਮੈਰੀਕਾ ਹੀ ਦੇਸ਼ ਸੀ ਜਿਸਨੇ ਇਸ ਸੰਵਿਧਾਨ ਨੂੰ ਲਿਖਿਆ। ਉਸ ਤੋਂ ਬਾਅਦ ਦੂਸਰੇ ਵਿਸ਼ਵ ਯੁੱਧ ਤੱਕ ਤੋਂ ਬਾਅਦ ਕਈ ਮੁਲਕ ਸੰਵਿਧਾਨ ਨੂੰ ਬਣਾ ਚੁੱਕੇ ਸੀ ਅਤੇ ਅਪਣਾ ਚੁੱਕੇ ਸੀਗੇ। ਹੁਣ ਆਪਾਂ ਗੱਲ ਕਰਨੀ ਹੈ ਜਿੱਥੇ ਤੱਕ ਭਾਰਤ ਦਾ ਸਵਾਲ ਹੈ, ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹਦੀ ਯਾਤਰਾ ਕਿਵੇਂ ਹੋਈ, ਕਿੱਦਾਂ ਹੋਈ। ਜਿਹੜਾ ਭਾਰਤ ਦਾ ਸੰਵਿਧਾਨ ਹੈ ਉਸਦੀ ਯਾਤਰਾ ਬੜੇ ਸੰਘਰਸ਼ਾਂ ਦੇ ਨਾਲ ਚੱਲੀ। ਜਦੋਂ ਅਸੀਂ ਸੁਤੰਤਰਤਾ ਅੰਦੋਲਨ ਦੀ ਲੜਾਈ ਲੜ ਰਹੇ ਸੀ ਨਾਲ ਹੀ ਅਸੀਂ ਸੰਵਿਧਾਨ ਨੂੰ ਬਣਾਉਣ ਦੀ ਲੜਾਈ ਵੀ ਲੜ ਰਹੇ ਸੀਗੇ। 1934 ਵਿਚ MN ਰਾਏ ਨੇ ਸਭ ਤੋਂ ਪਹਿਲੇ ਇਹ ਪੇਸ਼ਕਸ਼ ਕੀਤੀ ਕਿ ਇਕ ਸੰਵਿਧਾਨ ਸਭਾ ਹੋਣੀ ਚਾਹੀਦੀ ਹੈ। ਸੰਵਿਧਾਨ ਸਭਾ ਮਤਲਬ ਉਹ ਲੋਕ ਜਿਨ੍ਹਾਂ ਨੇ ਸੰਵਿਧਾਨ ਨੂੰ ਬਣਾਉਣਾ ਸੀ। ਫਿਰ ਇਹ ਮੰਗ 1935 ਚ ਪੂਰੀ ਹੋਈ ਲੇਕਿਨ 1946 ਵਿਚ ਇਸ ਨੂੰ ਅਸੀਂ ਇਸ ਮੰਗ ਨੂੰ ਪੂਰੀ ਤਰ੍ਹਾਂ ਇਹਨੂੰ ਉਤਾਰੂ ਕੀਤਾ ਅਤੇ ਇਹਦੇ ਲਈ ਚੁਣਾਵ ਕਰਾਏ ਗਏ ਤੇ ਇਹਦੇ ਵਿਚ 299 ਅਦਾਰਿਆਂ ਨੇ ਇਹਦੇ ਵਿਚ ਚੋਣ ਲੜੀ ਜਿਨ੍ਹਾਂ ਨੇ ਸੰਵਿਧਾਨ ਨੂੰ ਬਣਾਉਣਾ ਸੀ। ਇਹ ਜਿਹੜੇ ਅਦਾਰੇ ਸਨ ਇਹ ਵੱਖ ਵੱਖ ਜਾਤ, ਧਰਮ ਅਤੇ ਖੇਤਰਾਂ ਤੋਂ ਸੰਬੰਧਿਤ ਸੀ। ਇਸ ਸੰਵਿਧਾਨ ਨੂੰ ਬਣਾਉਣ ਲਈ 2 ਸਾਲ 11 ਮਹੀਨੇ ਅਤੇ 17 ਦਿਨ ਲੱਗ ਗਏ ਅਤੇ ਇਸ ਸੰਵਿਧਾਨ ਨੂੰ ਬਣਾਉਣ ਲਈ ਡਾ BR ਅੰਬੇਡਕਰ ਨੇ ਬਹੁਤ ਹੀ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ 60 ਸੰਵਿਧਾਨਾਂ ਦਾ ਅਧਿਐਨ ਕੀਤਾ ਤੇ ਪ੍ਰੋਫੈਸਰ ਕਈ ਤੁਸੀਂ ਮੈਨੂੰ ਦੱਸੋ ਜਿਹੜਾ ਉਨ੍ਹਾਂ ਨੇ 60 ਸੰਵਿਧਾਨਾਂ ਦੇ ਅਧਿਐਨ ਕੀਤਾ ਇਹ ਕਿਉਂ ਕੀਤਾ ਔਰ ਕਿੰਨਾ ਕਿੰਨਾ ਦੇਸ਼ਾਂ ਤੋਂ ਅਸੀਂ ਪ੍ਰਭਾਵਿਤ ਹੋਏ।
1: ਸਰੋਤਿਆਂ ਨੂੰ ਤਰੁਣ ਕਈ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਡਮ ਮੈਂ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਭਾਰਤ ਦਾ ਸੰਵਿਧਾਨ ਆਪਣੇ ਆਪ ਵਿਚ ਇਕ ਨਿਵੇਕਲੀ ਮਿਸਾਲ ਹੈ, ਇਕ ਨਿਵੇਕਲੀ ਪਹਿਚਾਣ ਰੱਖਦਾ ਹੈ। ਇਸ ਕਰਕੇ ਕਿਉਂਕਿ ਭਾਰਤ ਦਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਲੰਬਾ ਸੰਵਿਧਾਨ ਹੈ, ਸਿਰਫ ਲੰਬਾ ਸੰਵਿਧਾਨ ਹੀ ਨਹੀਂ ਹੈ ਬਲਕਿ ਇਹਨੂੰ ਬੜਾ ਵਿਸਤਾਰ ਦੇ ਵਿਚ ਇਹਦਾ ਵਰਣਨ ਕੀਤਾ ਗਿਆ। ਜਿਵੇਂ ਭਾਰਤ ਦੀ ਸੰਸਕ੍ਰਿਤੀ ਨਿਵੇਕਲੀ ਹੈ, ਇਸ ਦੀ ਵਿਵਿਧਤਾ ਨਿਵੇਕਲੀ ਹੈ, ਇਸ ਦੀਆਂ ਵੱਖੋ ਵੱਖ ਭਾਸ਼ਾਵਾਂ ਹਨ, ਆਪਣੀ ਪਹਿਚਾਣ ਰੱਖਦੀਆਂ ਹਨ ਅਤੇ ਵੱਖ ਵੱਖ ਸਮੁਦਾਏ, ਮਜ਼ਹਬ ਅਤੇ ਇਲਾਕੇ ਆਪੋ ਆਪਣੀ ਵੱਖਰੀ ਹੋਂਦ ਰੱਖਦੇ ਹਨ। ਤੁਸੀਂ ਗੱਲ ਕੀਤੀ ਕਿ ਅੰਬੇਦਕਰ ਜੀ ਨੇ 60 ਸੰਵਿਧਾਨਾਂ ਦਾ ਅਧਿਐਨ ਕੀਤਾ ਔਰ ਉਹਦੇ ਵਿਚੋਂ ਕੁਝ ਚੀਜ਼ਾਂ ਅਸੀਂ ਭਾਰਤ ਦੇ ਸੰਵਿਧਾਨ ਦੇ ਵਿਚ ਲਈਆਂ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਦੀ ਤਾਂ ਉਹਦੇ ਵਿਚ 3 ਸ਼ਬਦ ਜਿਹੜੇ ਹੈ, ਸੁਤੰਤਰਤਾ, ਸਮਾਨਤਾ ਤੇ ਭਾਈਚਾਰੇ ਦੀ ਗੱਲ ਕੀਤੀ ਗਈ ਹੈ, ਉਹ ਅਸੀਂ ਫਰਾਂਸ ਤੋਂ ਲਏ ਨੇ। ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 1789 ਦੇ ਵਿਚ ਫਰਾਂਸ ਦੇ ਵਿਚ ਕ੍ਰਾਂਤੀ ਹੋਈ ਔਰ ਉਥੇ ਦੇ ਲੋਕਾਂ ਨੇ ਨਾਰਾ ਦਿੱਤਾ ਸੀ ਦੁਨੀਆਂ ਨੂੰ ਸੁਤੰਤਰਤਾ, ਸਮਾਨਤਾ ਤੇ ਭਾਈਚਾਰੇ ਦਾ, ਜਿਹਨੂੰ ਬਾਅਦ ਚ ਅਸੀਂ ਹਿੰਦੁਸਤਾਨ ਦੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿਚ ਸ਼ਾਮਲ ਕੀਤਾ।
0: ਪ੍ਰੋਫੈਸਰ ਸਾਹਿਬ, ਜ਼ਿਆਦਾਤਰ ਜਿਹੜੇ ਆਮ ਲੋਕ ਨਾ ਉਹਨਾਂ ਦਾ ਇਹੀ ਮੰਨਣਾ ਹੈ ਕਿ ਸਾਡਾ ਸਾਰੇ ਦਾ ਸਾਰਾ ਸੰਵਿਧਾਨ ਨਾ ਬਰਤਾਨੀਆ ਤੋਂ ਅਸੀਂ ਕਾਪੀ ਕੀਤਾ ਹੋਇਆ, ਕੀ ਇਹ ਗੱਲ ਠੀਕ ਹੈ?
1: ਜੀ ਮੈਡਮ, ਇਸ ਤਰ੍ਹਾਂ ਹੈ ਕਿ ਬਰਤਾਨੀਆ ਤੋਂ ਅਸੀਂ ਜੇ ਸੰਸਦੀ ਪ੍ਰਣਾਲੀ ਦੀ ਗੱਲ ਕਰੀਏ ਜਿਹਦੇ ਵਿਚ ਅਸੀਂ 2 ਤਰ੍ਹਾਂ ਦੀ ਕਾਰਜਪਾਲਿਕਾ ਦੀ ਗੱਲ ਕਰਦੇ ਹਾਂ, ਨਾ ਮਾਤਰ ਤੇ ਅਸਲ ਕਾਰਜਪਾਲਿਕਾ, ਤਾਂ ਉਹ ਅਸੀਂ ਇੰਗਲੈਂਡ ਤੋਂ ਲਈ ਹੈ। ਇਸ ਤੋਂ ਇਲਾਵਾ ਜੇ ਕਾਨੂੰਨ ਦੇ ਸ਼ਾਸਨ ਦੀ ਗੱਲ ਕਰੀਏ ਤਾਂ ਕਾਨੂੰਨ ਦਾ ਸ਼ਾਸਨ ਵੀ ਜਿਹੜਾ ਹੈ ਉਹ ਅਸੀਂ ਬਰਤਾਨੀਆ ਤੋਂ ਲਿਆ ਹੈਗਾ। ਅਮਰੀਕਾ ਦੇ ਸੰਵਿਧਾਨ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਦੇ ਲੋਕਾਂ ਦੇ ਕੋਲ ਜਿਹੜੇ ਮੌਲਿਕ ਅਧਿਕਾਰ ਨੇ, ਅਮਰੀਕਾ ਦੇ ਸੰਵਿਧਾਨ ਦੇ ਵਿਚ ਸ਼ੁਰੂਆਤ ਦੇ ਵਿਚ ਮੌਲਿਕ ਅਧਿਕਾਰ ਲੋਕਾਂ ਨੂੰ ਨਹੀਂ ਸੀ ਦਿੱਤੇ ਗਏ, ਲੇਕਿਨ ਭਾਰਤੀ ਸੰਵਿਧਾਨ ਨਿਰਮਾਤਾਵਾਂ ਨੇ ਸ਼ੁਰੂਆਤ ਦੇ ਵਿਚ ਹੀ ਲੋਕਾਂ ਨੂੰ 7 ਮੌਲਿਕ ਅਧਿਕਾਰ ਦਿੱਤੇ। ਇਹ ਧਾਰਨਾ ਅਸੀਂ ਜਿਹੜੀ ਆ ਉਹ ਅਮਰੀਕਾ ਤੋਂ ਗ੍ਰਹਿਣ ਕੀਤੀ ਹੈ। ਇਸ ਤੋਂ ਇਲਾਵਾ ਅਮਰੀਕਾ ਦੇ ਕੋਲੋਂ ਅਸੀਂ ਜਿਹੜਾ ਨਿਆਇਕ ਪੁਨਰ ਨਿਰੀਖਣ ਦੀ ਧਾਰਨਾ ਹੈਗੀ ਹੈ ਜਿਹਦੇ ਵਿਚ ਸਾਡੀ ਨਿਆਇ ਪ੍ਰਣਾਲੀ ਨੂੰ ਇੰਨਾ ਮਜ਼ਬੂਤ ਬਣਾਇਆ ਗਿਆ ਕਿ ਸਾਡੇ ਨਿਆਲਿਆ ਇਹ ਦੇਖਦੇ ਨੇ ਕਿ ਵਿਧਾਨ ਸਭਾਵਾਂ ਜਾਂ ਸੰਸਦ ਦੁਆਰਾ ਬਣਾਏ ਗਏ ਜਿਹੜੇ ਕਾਨੂੰਨ ਨੇ ਜੇਕਰ ਉਹ ਸੰਵਿਧਾਨ ਦੀ ਧਾਰਾ ਦੇ ਕਿਤੇ ਉਲਟ ਨੇ ਤਾਂ ਉਨ੍ਹਾਂ ਨੂੰ ਰੱਦ ਕਰਾਰ ਦਿੱਤਾ ਜਾ ਸਕਦਾ। ਨਿਆਇਕ ਪੁਨਰ ਨਿਰੀਖਣ ਦੀ ਆਪਾਂ ਗੱਲ ਕਰ ਰਹੇ ਹਾਂ, ਇਹ 1803 ਦੇ ਵਿਚ ਜਿਹੜੀ ਸਿਧਾਂਤ ਹੈ ਇਹ ਐਕਚੁਲੀ ਅਮਰੀਕਾ ਦੇ ਵਿਚ ਜਸਟਿਸ ਮਾਰਸ਼ਲ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੀਗੇ, ਉਨ੍ਹਾਂ ਦੀ ਕੋਰਟ ਦੇ ਵਿਚ ਇਹ ਆਇਆ ਜਿੱਥੇ ਇਕ ਕੇਸ ਸੀ ਮਾਰਬਰੀ ਵਰਸਿਸ ਮੈਡੀਸਨ। ਉਥੇ ਉਨ੍ਹਾਂ ਨੇ ਪਹਿਲੀ ਵਾਰ ਇਹ ਫੈਸਲਾ ਲਿਆ ਕਿ ਜੇਕਰ ਕੋਈ ਸੰਵਿਧਾਨ ਦੇ ਉਲਟ ਕਿਸੇ ਤਰ੍ਹਾਂ ਦਾ ਕਾਨੂੰਨ ਬਣਦਾ ਜਾਂ ਕੋਈ ਧਾਰਾਵਾਂ ਆਉਂਦੀਆਂ ਨੇ ਤਾਂ ਉਨ੍ਹਾਂ ਨੂੰ ਰੱਦ ਕਰਾਰ ਕਰਨ ਦੀ ਜਿਹੜੀ ਸ਼ਕਤੀ ਹੈ ਉਹ ਨਿਆਲੇ ਦੇ ਕੋਲ ਹੈ। ਅਸੀਂ ਇਹਨੂੰ ਥਾਂ ਦਿੱਤੀ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਔਰ ਮੈਂ ਦੱਸਣਾ ਚਾਹੂੰਗਾ ਕਿ ਅਨੁਛੇਦ 226 ਔਰ 227 ਦੇ ਤਹਿਤ ਭਾਰਤ ਦੇ ਜਿਹੜੀ ਹਾਈ ਕੋਰਟ ਨੇ ਵੱਖ ਵੱਖ ਰਾਜਾਂ ਦੀਆਂ ਉਨ੍ਹਾਂ ਕੋਲ ਪਾਵਰ ਹੈਗੀ ਹੈ ਔਰ ਆਰਟੀਕਲ 32

0: 136 ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਕੋਲੇ ਤਾਕਤ ਹੈ ਕਿ ਉਹ ਵਿਧਾਨ ਸਭਾਵਾਂ ਔਰ ਸੰਸਦ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਔਰ ਇਹਦੇ ਨਾਲ ਨਾਲ ਕਾਰਜਪਾਲਿਕਾ ਦੁਆਰਾ ਲਏ ਗਏ ਨਿਰਣਿਆਂ ਨੂੰ ਜਾਂ ਬਣਾਈਆਂ ਗਈਆਂ ਨੀਤੀਆਂ ਨੂੰ ਰੱਦ ਕਰਾਰ ਦਿੱਤਾ ਜਾ ਸਕਦਾ ਜੇਕਰ ਇਹ ਨੀਤੀਆਂ ਜਾਂ ਇਹ ਫੈਸਲੇ ਜਿਹੜੇ ਨੇ ਉਹ ਸੰਵਿਧਾਨ ਦੀ ਕਿਸੇ ਵੀ ਧਾਰਾ ਦੇ ਉਲਟ ਨੇ। ਇੱਥੇ ਮੈਂ ਥੋੜਾ ਜਿਹਾ ਬਾਰੀਕੀ ਦੇ ਵਿੱਚ ਸਰੋਤਿਆਂ ਨੂੰ ਦੱਸਣਾ ਚਾਹੂੰਗਾ ਕਿ ਜੇਕਰ ਕੋਈ ਕਾਨੂੰਨ ਜਾਂ ਕੋਈ ਨੀਤੀ ਜਾਂ ਕੋਈ ਫੈਸਲਾ ਸੰਵਿਧਾਨ ਦੀ ਧਾਰਾ ਦੇ ਉਲਟ ਹੈ, ਇਹਦੇ ਚ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਸਾਰੇ ਦਾ ਸਾਰਾ ਕਾਨੂੰਨ ਹੀ ਉਲਟ ਹੈ ਉਹਦੇ ਜਾਂ ਉਹਦੀਆਂ ਕੁਝ ਭਾਗ ਜਿਹੜੇ ਉਲਟ ਨੇ। ਜੇ ਤਾਂ ਉਹਦੇ ਕੁਝ ਭਾਗ ਉਲਟ ਨੇ ਤਾਂ ਸਿਰਫ ਉਹਨਾਂ ਭਾਗਾਂ ਨੂੰ ਉਹਦੇ ਵਿੱਚੋਂ ਹਟਾਇਆ ਜਾਏਗਾ, ਸਾਰਾ ਦਾ ਸਾਰਾ ਕਾਨੂੰਨ ਰੱਦ ਨਹੀਂ ਕੀਤਾ ਜਾਏਗਾ। ਇਸੇ ਤਰ੍ਹਾਂ ਇਹੀ ਗੱਲ ਫੈਸਲੇ ਔਰ ਨੀਤੀਆਂ ਨੂੰ ਲੈ ਕੇ ਵੀ ਅਸੀਂ ਸਪਸ਼ਟ ਕਰਦੇ ਹਾਂ।
1: ਆਪਾਂ ਹੁਣ ਗੱਲਬਾਤ ਕਰਨੀ ਹੈ ਕਿ ਜਿਹੜੇ ਆਮ ਸਰੋਤਾ ਹੈ, ਜਿਹੜੇ ਸਾਡੇ ਆਮ ਨਾਗਰਿਕ ਹੈ, ਉਨ੍ਹਾਂ ਲਈ ਸੰਵਿਧਾਨ ਦੇ ਵਿਚ ਕੀ ਹੈ, ਉਨ੍ਹਾਂ ਦੇ ਲਈ ਸੰਵਿਧਾਨ ਵਿਚ ਹੈ ਸਾਡੇ ਮੌਲਿਕ ਅਧਿਕਾਰ। ਹੁਣ ਜਿਹੜਾ ਸਾਡੇ ਮੌਲਿਕ ਅਧਿਕਾਰ ਹੈ, ਵੈਸੇ ਤਾਂ ਇਨ੍ਹਾਂ ਦੀ ਬਹੁਤ ਲੰਬੀ ਸੂਚੀ ਹੈ। ਸਭ ਤੋਂ ਪਹਿਲਾਂ ਹੈ ਆਰਟੀਕਲ 14 ਤੋਂ ਲੈ ਕੇ 18, ਇਹਦੇ ਵਿਚ ਸਮਾਨਤਾ ਦਾ ਅਧਿਕਾਰ ਹੈ। ਤੇ ਸਮਾਨਤਾ ਦਾ ਅਧਿਕਾਰ ਮਤਲਬ ਕੋਈ ਵੀ ਵਿਅਕਤੀ, ਕੋਈ ਕਿਸੇ ਵੀ ਜਾਤ ਦਾ, ਕਿਸੇ ਵੀ ਧਰਮ ਦਾ, ਕਿਸੇ ਵੀ ਖੇਤਰ ਦਾ, ਸਭ ਨੂੰ ਸਮਾਨ ਅਧਿਕਾਰ ਹੈ। ਲੇਕਿਨ ਇਹਦੇ ਉੱਤੇ ਕੁਝ ਪਾਬੰਦ ਵੀ ਲੱਗੇ ਹੋਏ। ਉਹ ਜਿਹੜੇ ਪਾਬੰਦੀਆਂ ਲਾਈਆਂ ਗਈਆਂ ਉਹ ਜਿਹੜੇ ਕਮਜ਼ੋਰ ਵਰਗ ਹੈ ਉਨ੍ਹਾਂ ਦੇ ਇੰਟਰਸਟ ਨੂੰ, ਉਨ੍ਹਾਂ ਦੇ ਫਾਇਦੇ ਨੂੰ ਦੇਖਦੇ ਹੋਏ ਲੱਗੀਆਂ ਨੇ। ਉਸ ਤੋਂ ਬਾਅਦ ਫਿਰ ਸਾਡਾ ਜੀ ਸਵਤੰਤਰਤਾ ਦਾ ਅਧਿਕਾਰ ਹੈ ਜਿਹੜਾ ਆਰਟੀਕਲ 19 ਤੋਂ ਲੈ ਕੇ ਆਰਟੀਕਲ 22 ਤੱਕ ਹੈ। ਇਸ ਦੇ ਵਿਚ ਸਾਡਾ ਜਿਹੜਾ ਨਾਗਰਿਕ ਹੈ ਉਨ੍ਹਾਂ ਨੂੰ ਫਰੀਡਮ ਆਫ ਐਕਸਪ੍ਰੈਸ਼ਨ ਐਂਡ ਸਪੀਚ ਹੈ, ਜਿਹੜੀ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਹਾਂ ਇਹ ਵੀ ਫਰੀਡਮ ਆਫ ਐਕਸਪ੍ਰੈਸ਼ਨ ਐਂਡ ਸਪੀਚ ਦਾ ਹਿੱਸਾ ਹੀ ਹੈ ਜੀ। ਬਾਕੀ ਅਸੀਂ ਕਿਤੇ ਵੀ ਭਾਰਤ ਦੇ ਕਿਸੇ ਵੀ ਕੋਨੇ ਚ ਅਸੀਂ ਰਹਿ ਸਕਦੇ ਹਾਂ, ਬੱਸ ਸਕਦੇ ਹਾਂ, ਕੋਈ ਵੀ ਅਸੀਂ ਪੇਸ਼ਾ ਕਰ ਸਕਦੇ, ਨੌਕਰੀ ਕਰ ਸਕਦੇ ਹਾਂ, ਕੁਛ ਵੀ ਕਰ ਸਕਦੇ, ਸਾਨੂੰ ਅਧਿਕਾਰ ਹੈ। ਲੇਕਿਨ ਜਿਹੜਾ ਸਭ ਤੋਂ ਅਹਿਮ ਅਧਿਕਾਰ ਇੱਥੇ ਹੈ ਉਹ ਹੈ ਆਰਟੀਕਲ 25 ਤੋਂ ਲੈ ਕੇ ਆਰਟੀਕਲ 28 ਤੱਕ, ਜਿਹਦੇ ਵਿਚ ਸਾਡੇ ਧਰਮ ਸੰਬੰਧਿਤ ਅਧਿਕਾਰ ਹੈ। ਹੁਣ ਧਰਮ ਸੰਬੰਧਿਤ ਅਧਿਕਾਰ, ਹੁਣ ਸਾਡਾ ਐਸਾ ਮੁਲਕ ਹੈ ਜਿੱਥੇ ਤਰ੍ਹਾਂ ਤਰ੍ਹਾਂ ਦੇ ਧਰਮ, ਤਰ੍ਹਾਂ ਤਰ੍ਹਾਂ ਦੇ ਲੋਕ ਹੈ, ਤੇ ਕਿਸੇ ਨੂੰ ਵੀ ਆਪਣੇ ਧਰਮ ਨੂੰ ਮੰਨਣ ਵਿਚ ਕੋਈ ਰੁਕਾਵਟ ਨਾ ਆਵੇ ਉਸ ਦੇ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ। ਕੋਈ ਵੀ ਕਿਸੇ ਨੂੰ ਜ਼ੋਰ ਜ਼ਬਰਦਸਤੀ ਨਾ ਕਿਸੇ ਧਰਮ ਨੂੰ ਮੰਨਣ ਲਈ ਮਨਾ ਨਹੀਂ ਸਕਦਾ। ਬਾਕੀ ਜਿਹੜਾ ਸਾਡਾ ਹੋਰ ਵੀ ਇੱਕ ਬਹੁਤ ਇੰਪੋਰਟੈਂਟ ਅਧਿਕਾਰ ਹੈ, ਇੱਕ ਬੜਾ ਜਿਹੜਾ ਸਾਡਾ ਜ਼ਰੂਰੀ ਅਧਿਕਾਰ ਹੈ, ਉਹ ਆਰਟੀਕਲ 19 ਤੋਂ ਲੈ ਕੇ 30 ਦੇ ਵਿਚ ਆਉਂਦਾ, ਸਭਿਆਚਾਰਕ ਅਧਿਕਾਰ ਅਤੇ ਸਿੱਖਿਆ ਨਾਲ ਸੰਬੰਧਿਤ। ਜਿਹੜਾ ਸਾਡਾ ਸਭਿਆਚਾਰ ਹੈ, ਸਾਡਾ ਜਿਹੜਾ ਰਹਿਣ ਸਹਿਣ ਹੈ, ਸਾਡੀ ਜਿਹੜੀ ਬੋਲੀ ਹੈ, ਸਾਡਾ ਜਿਹੜਾ ਖਾਣ ਪਾਨ ਹੈ, ਜਿਹੜੇ ਸਾਡੇ ਤਿਉਹਾਰ ਹੈ, ਜੋ ਸਾਡੀ ਇੱਕ ਆਮ ਪਹਿਚਾਣ ਹੈ, ਉਹਨੂੰ ਅਸੀਂ ਕਿੱਦਾਂ ਬਣਾਏ ਰੱਖਣਾ, ਉਹਨੂੰ ਕਿੱਦਾਂ ਅਸੀਂ ਹੋਰ ਮਤਲਬ, ਕਿਉਂਕਿ ਇੱਦਾਂ ਕਹਿੰਦੇ ਨੇ ਜਿੱਦਾਂ ਆਧੁਨਿਕ ਯੁੱਗ ਦੇ ਵਿਚ ਕਈ ਵਾਰੀ ਕੀ ਹੁੰਦਾ ਕਿ ਸਾਡੀ ਜਿਹੜੀ ਸਭਿਆਚਾਰ ਹੈ ਉਹਦੇ ਤੇ ਬਹੁਤ ਜ਼ਿਆਦਾ ਹਮਲਾ ਹੋ ਜਾਂਦਾ, ਤਾਂ ਉਸ ਹਮਲੇ ਤੋਂ ਕਿੱਦਾਂ ਅਸੀਂ ਆਪਣੇ ਸਭਿਅਤਾ ਨੂੰ ਬਚਾਉਣਾ, ਆਪਣੀ ਸੰਸਕ੍ਰਿਤੀ ਨੂੰ ਕਿੱਦਾਂ ਅਸੀਂ ਅੱਗੇ ਤੋਰਨਾ, ਤਾਂ ਕਿ ਜਿਹੜੀ ਆਉਣ ਵਾਲੀ ਨਸਲ ਹੈ ਉਹਨੂੰ ਅਸੀਂ ਆਪਣੀ ਸੰਸਕ੍ਰਿਤੀ ਸੌਂਪ ਸਕੀਏ, ਤੇ ਇਹਦੇ ਵਿਚ ਪੂਰੇ ਇੰਤਜ਼ਾਮ ਕੀਤੇ ਗਏ ਹੈ ਇਸ ਦੇ ਸੰਬੰਧਿਤ। ਉਸ ਤੋਂ ਬਾਅਦ ਆਰਟੀਕਲ 32 ਤੋਂ ਲੈ ਕੇ 35, ਇਹ ਸੰਵਿਧਾਨਿਕ ਉਪਚਾਰ, ਜਿੰਨੇ ਵੀ ਅਧਿਕਾਰਾਂ ਦੀ ਮੈਂ ਹੁਣ ਗੱਲ ਕੀਤੀ ਹੈ ਆਰਟੀਕਲ 14 ਤੋਂ ਲੈ ਕੇ ਆਰਟੀਕਲ 30 ਤੱਕ, ਇਹਨਾਂ ਨੂੰ ਕਿੱਦਾਂ ਸੁਰੱਖਿਅਤ ਰੱਖਣਾ ਹੈ, ਇਹਨਾਂ ਨੂੰ ਕਿੱਦਾਂ ਸਾਨੂੰ ਮਤਲਬ ਇਹ ਅਧਿਕਾਰ ਮਿਲਣਗੇ ਉਸ ਦੇ ਬਾਰੇ ਚਰਚਾ ਹੈ। ਜੇਕਰ ਕੋਈ ਵੀ ਸਾਡਾ ਅਧਿਕਾਰ ਛਿਨਿਆ ਜਾਂਦਾ ਹੈ ਤੇ ਅਸੀਂ ਸਿੱਧੇ ਸੁਪਰੀਮ ਕੋਰਟ ਚ ਜਾ ਸਕਦੇ ਹਾਂ, ਨਹੀਂ ਤਾਂ ਸੁਪਰੀਮ ਕੋਰਟ ਚ ਅਸੀਂ ਸਿੱਧੇ ਨਹੀਂ ਜਾ ਸਕਦੇ, ਪਹਿਲੇ ਸਾਨੂੰ ਨੀਚਲੀਆਂ ਅਦਾਲਤਾਂ ਚ ਜਾਣਾ ਪੈਂਦਾ ਹੈ। ਤੇ ਮੈਨੂੰ ਲੱਗਦਾ ਹੈ ਕਿ ਅੱਛਾ ਡਾਕਟਰ ਅੰਬੇਡਕਰ ਸਾਹਿਬ ਨੇ ਇਹ ਜਿਹੜਾ ਆਰਟੀਕਲ 32 ਦੇ ਬਾਰੇ ਕਿਹਾ ਹੈ ਕਿ ਇਹ ਸੰਵਿਧਾਨ ਦੀ ਆਤਮਾ ਹੈ, ਜੇਕਰ ਕਿਉਂਕਿ ਦੇਖੋ ਜੀ ਜੇ ਇੰਨੇ ਅਧਿਕਾਰ ਸਾਨੂੰ ਮਿਲ ਜਾਣ, ਉਨ੍ਹਾਂ ਅਧਿਕਾਰਾਂ ਦੀ ਸੁਰੱਖਿਆ ਲਈ ਜੇ ਕੋਈ ਇੰਤਜ਼ਾਮ ਨਾ ਹੋਵੇ ਤਾਂ ਫਿਰ ਗੱਲ ਨਹੀਂ ਬਣਦੀ।
0: ਸਰੋਤੇ ਮੈਡਮ ਕਿਤੇ ਵੀ ਸੋਚਦੇ ਹੋਣਗੇ ਕਿ ਰਾਈਟ ਟੂ ਪ੍ਰੋਪਰਟੀ ਜਿਹੜਾ ਸੰਪਤੀ ਦਾ ਅਧਿਕਾਰ ਹੈ ਉਹ ਸਾਡੇ ਕੋਲ ਹੁਣ ਹੈ ਕਿ ਨਹੀਂ ਹੈ। ਆਰਟੀਕਲ 31 ਦੇ ਵਿਚ ਸੰਪਤੀ ਦੇ ਅਧਿਕਾਰ ਦੀ ਗੱਲ ਕੀਤੀ ਗਈ ਸੀਗੀ, ਲੇਕਿਨ ਇਹਨੂੰ 1978 ਦੇ ਵਿਚ ਸੰਪਤੀ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਗਿਆ, ਹੁਣ ਇਹ ਇਕ ਕਾਨੂੰਨੀ ਅਧਿਕਾਰ ਬਣ ਕੇ ਰਹਿ ਗਿਆ ਸਾਡਾ। ਮੈਂ ਇਹਦੇ ਨਾਲ ਇਹ ਵੀ ਗੱਲ ਕਰਨਾ ਚਾਹੂੰਗਾ, ਸਾਡੇ ਭਾਰਤ ਦੇ ਵਿਚ ਕਈ ਵਾਰੀ ਇਹ ਗੱਲ ਆਉਂਦੀ ਹੈ ਕਿ ਔਰਤਾਂ ਦੇ ਲਈ ਅਤੇ ਘੱਟ ਗਿਣਤੀਆਂ ਦੇ ਲਈ ਕਿਹੜੇ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਭਾਰਤੀ ਸੰਵਿਧਾਨ ਚ, ਇਹ ਦੱਸਣਾ ਬਹੁਤ ਜ਼ਰੂਰੀ ਹੈ। ਔਰਤਾਂ ਦੇ ਲਈ ਜੇ ਅਸੀਂ ਗੱਲ ਕਰੀਏ ਤਾਂ ਜਿਹੜਾ ਸਾਡੇ ਸੰਵਿਧਾਨ ਦਾ ਅਨੁਛੇਦ 15 ਕਲੋਜ਼ 1 ਹੈਗਾ, ਉਹਦੇ ਵਿਚ ਇਹ ਗੱਲ ਕਹੀ ਗਈ ਹੈ ਵੀ ਕਿਸੇ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਏਗਾ, ਧਰਮ ਦੇ ਆਧਾਰ ਤੇ, ਜਾਤ ਦੇ ਆਧਾਰ ਤੇ, ਲਿੰਗ ਦੇ ਆਧਾਰ ਤੇ। ਸੋ ਔਰਤਾਂ ਜਿਹੜੀਆਂ ਕਿ ਇੱਕ ਲੰਬਾ ਅਰਸੇ ਤੋਂ ਸ਼ੋਸ਼ਣ ਦਾ ਸ਼ਿਕਾਰ ਰਹੀਆਂ ਨੇ, ਉਹ ਭਾਰਤੀ ਸੰਵਿਧਾਨ ਨੇ ਉਨ੍ਹਾਂ ਨੂੰ ਮਜ਼ਬੂਤੀ ਦਿੱਤੀ ਔਰ ਭੇਦਭਾਵ ਦੀ ਮਨਾਹੀ ਕੀਤੀ ਹੈ। ਇਸ ਤੋਂ ਇਲਾਵਾ ਅਨੁਛੇਦ 15 ਦਾ ਕਲੋਜ਼ 3 ਜਿਹੜਾ ਹੈਗਾ ਉਹਦੇ ਵਿਚ ਬੱਚਿਆਂ ਤੇ ਔਰਤਾਂ ਦੇ ਰਾਈਟਸ ਨੂੰ, ਉਨ੍ਹਾਂ ਦੇ ਅਧਿਕਾਰਾਂ ਨੂੰ ਸੁਰੱਖਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇ ਆਰਟੀਕਲ 16 ਦੀ ਗੱਲ ਕਰੀਏ ਤਾਂ ਉਹਦੇ ਵਿਚ ਬਰਾਬਰ ਦੇ ਮੌਕਿਆਂ ਦੀ ਗੱਲ ਕੀਤੀ ਗਈ ਹੈ ਕਿ ਮਰਦਾਂ

0: ਔਰਤਾਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣਗੇ, ਚਾਹੇ ਉਹ ਰੋਜ਼ਗਾਰ ਲੈਣ ਦੇ ਹੈਗੇ ਨੇ, ਚਾਹੇ ਉਹ ਰੋਜ਼ਗਾਰ ਦੇ ਵਿੱਚ ਅੱਗੇ ਤਰੱਕੀ ਪਾਉਣ ਦੇ ਨੇ। ਇਸ ਤੋਂ ਇਲਾਵਾ ਜੇ ਅਸੀਂ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ 39D ਜਿਹੜਾ ਆਰਟੀਕਲ ਹੈ ਉਹ ਬਰਾਬਰ ਮਜ਼ਦੂਰੀ ਦੀ ਗੱਲ ਕਰਦਾ ਹੈ।
1: ਪ੍ਰੋਫੈਸਰ ਸਾਹਿਬ, ਤੁਸੀਂ ਸਾਡੇ ਸਰੋਤਾਂ ਨੂੰ ਪਹਿਲੇ ਇਹ ਦੱਸ ਦਿਓ ਕਿ ਜਿਹੜਾ ਤੁਸੀਂ ਡਾਇਰੈਕਟਿਵ ਪ੍ਰਿੰਸੀਪਲ ਦੀ ਗੱਲ ਕੀਤੀ।
0: ਜੀ, ਸਾਡੇ ਕੁਝ ਅਧਿਕਾਰ, ਕਿਉਂਕਿ ਹਜੇ ਸੁਤੰਤਰਤਾ ਮਿਲੀ ਸੀ ਤਾਂ ਕੁਝ ਅਸੀਂ ਆਰਥਿਕ ਅਤੇ ਸਮਾਜਿਕ ਅਧਿਕਾਰ ਲੋਕਾਂ ਨੂੰ ਨਹੀਂ ਸੀ ਦੇ ਸਕਦੇ, ਕਿਉਂਕਿ ਤੁਹਾਨੂੰ ਪਤਾ ਵੀ ਜਿਹੜੇ ਮੌਲਿਕ ਅਧਿਕਾਰ ਹੈ ਜੇ ਉਹ ਨਹੀਂ ਮਿਲਦੇ ਤਾਂ ਅਸੀਂ ਕੋਰਟ ਦੇ ਵਿੱਚ ਜਾ ਸਕਦੇ ਹਾਂ।
1: ਬਿਲਕੁਲ ਜੀ, ਬਿਲਕੁਲ ਸਹੀ।
0: ਤੇ ਇਸ ਕਰਕੇ ਅਸੀਂ ਉਹਨਾਂ ਨੂੰ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਚ ਲੈਣ ਦਾ ਕਹਿਣ ਦਾ ਭਾਵ ਇਹ ਹੈ ਕਿ ਰਾਜਾਂ ਨੂੰ ਇਹ ਕਿਹਾ ਗਿਆ, ਨਿਰਦੇਸ਼ ਦਿੱਤੇ ਗਏ ਕਿ ਜਦੋਂ ਤੁਸੀਂ ਆਪਣੇ ਰਾਜਾਂ ਦੀਆਂ ਇਕਾਈਆਂ ਦੀਆਂ ਨੀਤੀਆਂ ਬਣਾਓਗੇ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਲਾਗੂ ਕਰਨਾ। ਉਹਦੇ ਵਿੱਚ ਜਿਵੇਂ ਸਮਾਜਿਕ ਸਿਧਾਂਤਾਂ ਦੀ ਗੱਲ ਹੈ, ਉਦਾਰਵਾਦੀ ਸਿਧਾਂਤਾਂ ਦੀ ਗੱਲ ਹੈ, ਗਾਂਧੀਵਾਦੀ ਸਿਧਾਂਤਾਂ ਦੀ ਗੱਲ ਹੈ, ਅੰਤਰਰਾਸ਼ਟਰਵਾਦੀ ਸਿਧਾਂਤਾਂ ਦੀ ਗੱਲ ਹੈ, ਉਹਦੇ ਵਿੱਚ ਸ਼ਾਮਲ ਕੀਤੇ ਗਏ। ਔਰ ਮੈਨੂੰ ਲੱਗਦਾ ਕਿ ਜਿਹੜਾ ਰਾਜਨੀਤੀ ਦਾ ਨਿਰਦੇਸ਼ਕ ਸਿਧਾਂਤਾਂ ਦੀ ਜਿਹੜਾ ਇੱਕ ਚੈਪਟਰ ਹੈ ਸਾਡੇ, ਉਹਨੇ ਹਿੰਦੁਸਤਾਨ ਨੂੰ ਆਰਥਿਕ ਅਤੇ ਸਮਾਜਿਕ ਲੋਕਤੰਤਰ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਔਰਤਾਂ ਦੀ ਗੱਲ ਮੈਂ ਕਰ ਰਿਹਾ ਸੀ ਤਾਂ ਜਿਹੜਾ ਸਾਡਾ 42 ਆਰਟੀਕਲ ਹੈਗਾ, ਅਨੁਛੇਦ 42 ਹੈ, ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀਆਂ ਕੰਮ ਦੀਆਂ ਹਾਲਾਤ ਨੇ ਉਹ ਇੰਨੇ ਕੁ ਵਧੀਆ ਬਣਾਏ ਹੋਣੇ ਚਾਹੀਦੇ ਨੇ ਕਿ ਔਰਤਾਂ ਨੂੰ ਕਿਸੇ ਤਰ੍ਹਾਂ ਦੀ ਉੱਥੇ ਸਮੱਸਿਆਵਾਂ ਨਾ ਆਉਣ। ਈਵਨ ਜਿਹੜੀ ਜੱਚਾ ਸੰਭਾਲ ਹੈ, ਮੈਟਰਨਿਟੀ ਰਿਲੀਫ ਜਿਹਨੂੰ ਕਹਿੰਦੇ ਆ, ਉਹਦਾ ਵੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ। ਇਸ ਤੋਂ ਇਲਾਵਾ ਮੈਡਮ, ਇਹ ਸਾਡੇ ਸਰੋਤਿਆਂ ਨੂੰ ਇਹ ਵੀ ਦੱਸਣਾ ਜ਼ਰੂਰੀ ਹੈ, 243D ਆਰਟੀਕਲ ਦੀ ਮੈਂ ਗੱਲ ਕਰ ਰਿਹਾ, ਉਹਦੇ ਵਿੱਚ ਔਰਤਾਂ ਨੂੰ ਪੰਚਾਇਤਾਂ ਦੇ ਵਿੱਚ 50% ਰਿਜ਼ਰਵੇਸ਼ਨ ਦੀਆਂ ਸੀਟਾਂ ਦੀ ਗੱਲ ਕੀਤੀ ਗਈ ਹੈ, ਸੀਟਾਂ ਰਾਖਵੀਆਂ ਰੱਖੀਆਂ ਗਈਆਂ।
1: ਪ੍ਰੋਫੈਸਰ ਸਾਹਿਬ, ਜੇ ਤੁਸੀਂ ਮੈਨੂੰ ਔਰਤਾਂ ਦੇ ਵੋਟਿੰਗ ਅਧਿਕਾਰਾਂ ਬਾਰੇ ਦੱਸੋ ਨਾ, ਵੋਟ ਪਾਉਣ ਦੇ ਬਾਰੇ।
0: ਜੀ, ਵੋਟ ਦਾ ਜਿਹੜਾ ਅਧਿਕਾਰ ਹੈ, ਦੇਖੋ ਜਦੋਂ ਆਜ਼ਾਦੀ ਮਿਲੀ ਤੇ ਸਾਨੂੰ ਰਾਈਟ ਟੂ ਵੋਟ ਦਿੱਤਾ ਗਿਆ, ਔਰ 21 ਸਾਲ ਦੀ ਜਿਹੜੀ ਉਮਰ ਹੈ ਉਹਨੂੰ ਰਾਈਟ ਟੂ ਵੋਟ ਦੇ ਦਿੱਤਾ ਗਿਆ। ਲੇਕਿਨ 91 ਸੋਧ ਹਿੰਦੁਸਤਾਨ ਦੇ ਸੰਵਿਧਾਨ ਚ ਕੀਤੀ ਗਈ, ਔਰ ਉਹਦੇ ਵਿੱਚ ਅਸੀਂ 1986 ਦੇ ਵਿੱਚ 87 ਕਹਿ ਲਓ, ਦਸੰਬਰ 88 ਚ ਨੂੰ ਇੰਪਲੀਮੈਂਟ ਮਾਰਚ ਦੇ ਵਿੱਚ ਕਰ ਦਿੱਤਾ ਗਿਆ, ਔਰ ਇਹ ਉਮਰ ਘਟਾ ਕੇ 21 ਤੋਂ 18 ਸਾਲ ਕਰ ਦਿੱਤੀ ਗਈ। ਔਰ ਇਹ ਬੜੀ ਅੱਛੀ ਤੁਸੀਂ ਸਵਾਲ ਕੀਤਾ ਵੀ ਔਰਤਾਂ ਨੂੰ ਵੋਟ ਦੇ ਅਧਿਕਾਰ ਦੀ ਗੱਲ। ਦੇਖੋ, ਇੰਗਲੈਂਡ ਜਿਹੜਾ ਕਿ ਦੁਨੀਆਂ ਚ ਅਸੀਂ ਕਹਿੰਦੇ ਕਦੀ ਗੁਲਾਮ ਨਹੀਂ ਰਿਹਾ, ਉੱਥੇ ਵੀ ਔਰਤਾਂ ਨੂੰ ਇੱਕ ਲੰਬਾ ਸਮਾਂ, ਲਗਭਗ 100 ਸਾਲ ਸੰਘਰਸ਼ ਕਰਨਾ ਪਿਆ ਰਾਈਟ ਟੂ ਵੋਟ ਲੈਣ ਦੇ ਲਈ। ਵੋਟ ਦਾ ਅਧਿਕਾਰ ਨਹੀਂ ਸੀ ਉੱਥੇ ਔਰਤਾਂ ਦੇ ਕੋਲ, 1920 ਤੋਂ ਬਾਅਦ ਇਹ ਰਾਈਟ ਟੂ ਵੋਟ ਜਿਹੜਾ ਉਹਨਾਂ ਨੂੰ ਮਿਲਿਆ ਲਗਭਗ 1928 ਦੇ ਵਿੱਚ। ਲੇਕਿਨ ਤੁਸੀਂ ਦੇਖੋ ਹਿੰਦੁਸਤਾਨ ਦੇ ਸੰਵਿਧਾਨ ਦੀ ਖਾਸੀਅਤ ਕਿ ਸਾਡਾ ਮੁਲਕ ਆਜ਼ਾਦ ਹੋਇਆ ਔਰ ਔਰਤਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਰਾਈਟ ਟੂ ਵੋਟ ਜਿਹੜਾ ਉਹ ਦੇ ਦਿੱਤਾ ਗਿਆ। ਇਹ ਸਾਡੇ ਸੰਵਿਧਾਨ ਦੀ ਜਿਹੜੀ ਮੈਂ ਸ਼ੁਰੂਆਤ ਕੀਤੀ ਸੀ ਵੀ ਵਿਲੱਖਣਤਾ ਨਿਵੇਕਲਾਪਨ, ਉਹ ਇਹੀ ਹੈ ਕਿ ਸਾਡੀਆਂ ਔਰਤਾਂ ਨੂੰ, ਸਾਡੇ ਘੱਟ ਗਿਣਤੀਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਇਹਨਾਂ ਅਧਿਕਾਰਾਂ ਨੂੰ ਉਹਨਾਂ ਨੂੰ ਦੇ ਕੇ।
1: ਮੈਨੂੰ ਲੱਗਦਾ ਕਿ ਇੱਥੇ ਸਾਨੂੰ ਲੋੜ ਹੈ ਘੱਟ ਗਿਣਤੀ ਦੇ ਲੋਕਾਂ ਦੇ ਅਧਿਕਾਰਾਂ ਦੀ ਚਰਚਾ ਕਰਨ ਦੀ।
0: ਜੀ, ਜਿਹੜੀਆਂ ਘੱਟ ਗਿਣਤੀ ਦੇ ਲੋਕ ਨੇ ਉਹਨਾਂ ਦੇ ਅਧਿਕਾਰਾਂ ਦੀ ਗੱਲ ਕਰੀਏ ਤਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਬੜਾ ਵਿਸਤਾਰ ਚ ਆਰਟੀਕਲ 29 ਤੇ ਆਰਟੀਕਲ 30 ਦਾ। ਆਰਟੀਕਲ 29 ਜਿਹੜਾ ਉਹ ਸਾਡੇ ਜਿਹੜੀਆਂ ਮਾਇਨੋਰਿਟੀਜ਼ ਨੇ, ਘੱਟ ਗਿਣਤੀ ਦੇ ਲੋਕ ਨੇ, ਚਾਹੇ ਭਾਸ਼ਾ ਦੇ ਆਧਾਰ ਤੇ ਨੇ, ਧਰਮ ਦੇ ਆਧਾਰ ਤੇ ਨੇ, ਉਹਨਾਂ ਨੂੰ ਇਹ ਕਿਹਾ ਗਿਆ ਵੀ ਉਹ ਆਪਣੀ ਭਾਸ਼ਾ, ਆਪਣੀ ਲਿਪੀ ਉਹਨੂੰ ਜੇ ਪ੍ਰਚਾਰ ਕਰਨਾ ਚਾਹੁੰਦੇ ਨੇ, ਪ੍ਰਸਾਰ ਕਰਨਾ ਚਾਹੁੰਦੇ ਨੇ, ਤਾਂ ਉਹਨਾਂ ਨੂੰ ਪੂਰੀ ਖੁੱਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਿਹੜਾ ਆਰਟੀਕਲ 30 ਹੈਗਾ ਉਹਨੂੰ, ਜਿਹੜਾ ਆਰਟੀਕਲ 30 ਹੈ, ਮੈਂ ਤਾਂ ਕਹਿੰਦਾ ਕਿ ਉਹਨੂੰ ਚਾਰਟਰ ਆਫ ਐਜੂਕੇਸ਼ਨ ਰਾਈਟਸ ਕਿਹਾ ਜਾਂਦਾ, ਕਿਉਂਕਿ ਉਹਨਾਂ ਨੂੰ ਇਹ ਖੁੱਲ ਦਿੱਤੀ ਗਈ ਹੈ ਕਿ ਜੇ ਉਹ ਆਪਣੇ ਸਿੱਖਿਆ ਸੰਸਥਾਨ ਖੋਲਣਾ ਚਾਹੁੰਦੇ ਨੇ ਤਾਂ ਖੋਲ ਸਕਦੇ ਨੇ। ਆਪਾਂ ਜੇ ਐਗਜ਼ਾਮਪਲ ਲੈ ਲਈਏ ਮੈਡਮ, ਉਦਾਹਰਣ ਦੇ ਤੌਰ ਤੇ ਦਿਆਨੰਦ ਐਂਗਲੋ ਵੈਦਿਕ ਜਿਹੜੇ ਸਾਡੀਆਂ ਸੰਸਥਾਵਾਂ ਹਿੰਦੁਸਤਾਨ ਚ ਖੁੱਲੀਆਂ ਨੇ, SGPC ਦੇ ਸਕੂਲ ਕਾਲਜਸ ਖੁੱਲੇ ਹੋਏ ਨੇ, ਠੀਕ ਹੈ ਜੀ, ਤੇ ਇਹ ਸਾਰਾ ਉਹਦੀ ਉਦਾਹਰਣਾਂ ਨੇ। ਇਹਨਾਂ ਮਾਇਨੋਰਿਟੀਜ਼ ਨੂੰ, ਘੱਟ ਗਿਣਤੀ ਵਾਲਿਆਂ ਨੂੰ ਖੁੱਲ ਦਿੱਤੀ ਗਈ ਹੈ ਕਿ ਤੁਸੀਂ ਆਪਣੇ ਸਿੱਖਣ ਸੰਸਥਾਨਾਂ ਨੂੰ ਖੋਲ ਕੇ ਤੁਸੀਂ ਆਪਣੇ ਭਾਸ਼ਾ ਲਿਪੀ ਦਾ ਪ੍ਰਚਾਰ ਕਰ ਸਕਦੇ ਹੋ।
1: ਇਹ ਕਹਿ ਸਕਦੇ ਹਾਂ ਕਿ ਭਾਰਤ ਦਾ ਜਿਹੜਾ ਸੰਵਿਧਾਨ ਹੈ
0: ਜੀ,
1: ਉਹਨੇ ਹਰ ਪੱਧਰ ਦੇ ਲੋਕ, ਚਾਹੇ ਉਹ ਔਰਤ ਹੋਵੇ, ਬੱਚਾ ਹੋਵੇ, ਬੁੜੇ ਹੋਣ ਜਾਂ ਫਿਰ ਘੱਟ ਗਿਣਤੀ ਦੇ ਲੋਕ, ਸਾਰਿਆਂ ਦਾ ਧਿਆਨ ਰੱਖਿਆ ਗਿਆ।
0: ਬਿਲਕੁਲ ਠੀਕ ਗੱਲ ਕੀਤੀ ਤੁਸੀਂ ਨਾ।
1: ਔਰ ਮੈਨੂੰ ਲੱਗਦਾ ਕਿ ਜਿਹੜੀ ਇੱਕ ਡੈਮੋਕ੍ਰੇਸੀ ਹੁੰਦੀ ਹੈ, ਜਿਹੜਾ ਇੱਕ ਲੋਕਤੰਤਰ ਦਾ ਆਧਾਰ ਹੈ, ਜਿਵੇਂ ਕਿ ਅੱਜ ਦਾ ਸਾਡਾ ਟੌਪਿਕ ਹੀ ਇਹ ਹੈ, ਭਾਰਤ ਦਾ ਸੰਵਿਧਾਨ ਲੋਕਤੰਤਰ ਦਾ ਆਧਾਰ, ਮੈਨੂੰ ਲੱਗਦਾ ਇਹ ਆਧਾਰ ਇਸੇ ਕਰਕੇ ਹੀ ਬਣਦਾ ਹੈ ਜਿਹਦੇ ਵਿੱਚ ਸਭ ਦਾ ਧਿਆਨ ਰੱਖਿਆ ਗਿਆ। ਲੇਕਿਨ ਕਮੀ ਇਹ ਰਹਿ ਜਾਂਦੀ ਹੈ ਕਿ ਲੋਕ ਜਾਗਰੂਕ ਨਹੀਂ ਹੈ, ਲੋਕਾਂ ਨੂੰ ਆਪਣੇ ਅਧਿਕਾਰਾਂ ਦੇ ਬਾਰੇ ਗਿਆਨ ਨਹੀਂ ਹੈ। ਉੱਥੇ ਅਸੀਂ ਥੋੜੀ ਜਿਹੀ, ਮੈਨੂੰ ਲੱਗਦਾ ਸਾਨੂੰ ਮਿਹਨਤ ਕਰਨ ਦੀ ਲੋੜ ਹੈ। ਅਦਰਵਾਈਜ਼ ਜੇਕਰ ਅਸੀਂ ਉਦਾਂ ਦੇਖੀਏ ਤੇ ਮੈਨੂੰ ਲੱਗਦਾ ਭਾਰਤ ਦਾ ਸੰਵਿਧਾਨ ਆਪਣੇ ਆਪ ਚ ਇੱਕ ਬਹੁਤ ਹੀ ਵਧੀਆ ਸੰਵਿਧਾਨ।
0: ਮੈਂ ਮੈਡਮ ਇੱਕ ਗੱਲ ਇੱਥੇ ਇਹ ਵੀ ਥੋੜਾ ਜਿਹਾ ਜੋੜਨਾ ਚਾਹੂੰਗਾ ਕਿ ਮੈਨੂੰ ਲੱਗਦਾ ਅੱਜ ਦੀ ਜਿਹੜੀ ਸਾਡੀ ਚਰਚਾ ਹੈ, ਗੱਲਬਾਤ ਹੈ, ਨੇਪਰੇ ਨਹੀਂ ਚੜ੍ਹਨੀ ਜੇਕਰ ਆਪਾਂ ਮੌਲਿਕ ਅਧਿਕਾਰਾਂ ਦੇ ਨਾਲ ਨਾਲ ਮੌਲਿਕ ਕਰਤੱਵਾਂ ਦੀ ਗੱਲ ਨਾ ਕਰੀਏ, ਕਿਉਂਕਿ ਮੈਨੂੰ ਲੱਗਦਾ ਵੀ ਇਹ ਚਰਚਾ ਸਾਡੀ

ਆਈ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬ

ਹੋਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆਰੇ ਆਇਤ, ਦੇਗ ਤੇਗ ਫਤਹੇ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੁਲ ਬਾਲੇ ਬੋਲੋ ਜੀ ਵਾਹਿਗੇ ਗੁਰੂ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨਾ ਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ, ਧਰਮ

ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਨਿਆਂ ਦੇ ਮਾਨ, ਨੇਤਾਨਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਬਾਣ ਬਖਸ਼ਨਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਾਜੂਰ ਕੜਾਹ ਪ੍ਰਸ਼ਾਦ ਦੀ ਡੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰ

0: ਜੇ ਮੋਹਗਾ ਕਰ ਮੋਏ ਕਰ ਮੋਏ ਪਿਤਰੀ ਦੇ ਅੱਗੇ ਵਸੇ ਆਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਾ ਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ
1: ਜਿਉ ਜੋਰੂ ਸਿਰਣਾਉਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੈ ਨਿਤ੍ਰਿਪ ਹੋਏ ਖੁਆਰ ਸੁੱਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ ਸੁੱਚੇ ਸੇਈ ਨਾਨਕਾ ਜਿਨ ਮਨ

0: राम दे पर बुझन नाही हारिया पर फरमाइश खाया देख मैलत मरन विसारे दरियाई चौपन हारिया चौपन हारिया चौपन
1: ਤੁਰੇ ਬੁਲਾਣੇ ਪੌਣ ਵੇ ਖਰੰਗੀ ਹਰਨ ਸਵਾਰਿਆ ਕੋਠੇ ਬਟਮ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁੱਜਾ ਨਾਈ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮੈਲਕ ਮਰਨ ਵਿਸਾਰਿਆ ਜਰਿਆਈ ਜੋ ਬਨਹਾਰਿਆ ਜਰਿਆਈ ਜੋ ਬਨਹਾਰਿਆ